ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਂ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵਾਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਨਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ

ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੌਂਕੀ ਦੇ ਸ਼ਬਦ ਕੀਰਤਨ ਉਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਪਾਵਨ ਬਾਣੀ ਗਾਇਨ ਕਰਦਿਆ ਬਾਣੀ ਪੜ੍ਹਦਿਆ ਅੱਖਰ ਵਾਧੂ

ਕਰਨਾ ਸਭ ਦੀ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਥਿਰਕੜਾ ਧਰੋਂ ਕਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰੂਆਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਦੀ ਤਫਾ ਬਖਸ਼ਣਾ ਪਾਵਨ ਹਜ਼ੂਰੀ ਵਿਖੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ ਆਪ ਵਡਭਾਗੀ।

ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸਭਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰ ਰਹੇ ਸੀ। ਸੋ ਸਤਿਗੁਰੂ ਸਾਹਿਬ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨ। ਸੋ ਆਓ ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਸਰਕਾਰ ਜੋ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ ਉਹਨਾਂ ਪਾਸੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਸਾਹਿਬ ਵਾਲੇ ਕਥਾ ਦੀ ਹਾਜ਼ਰੀ ਭਰਨਗੇ ਅਤੇ ਢਾਡੀ ਜਥਾ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਗੁਰ ਇਤਿਹਾਸ ਦੇ ਨਾਲ ਜੋੜਨਗੇ। ਸੋ ਆਪ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਕਿਮਾ ਸਤਿਗੁਰੂ ਜੀ ਕਰਸਮਾ ਤੋਂ ਬਖਸ਼ਿਸ਼ ਕਰਨ, ਸਤਿਗੁਰੂ ਦੀ ਰਹਿਮਤ ਕਰਨ, ਆਈ ਹੋਏ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੀ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰੂ ਦੀ ਸਰਬੱਤ ਦੇ ਕਾਇ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਹੈਡ ਗ੍ਰੰਥੀ ਗੁਰਦਾਸਪੁਰ ਸਾਗਰ ਉਹਨਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਜੀ ਬੜੇ ਪਿਆਰ ਦੇ ਨਾਲ ਗੁਰੂ ਕੀ ਬਾਣੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਆਓ ਸਮਾਂ ਹੈ ਗੁਰਬਾਣੀ ਵਿਚਾਰਾਂ ਦਾ। ਗੁਰਬਾਣੀ ਵਿਚਾਰ ਗੁਰਮਤ ਵਿਚਾਰਾਂ ਦੀ ਸਾਂਝ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ, ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ ਉਹ ਕਰ ਰਹੇ ਨੇ, ਉਹਨਾਂ ਪਾਸੋਂ ਗੁਰਮਤ ਵਿਚਾਰਾਂ ਸਰਵਣ ਕਰਦੇ ਹਾਂ 7:30 ਤੱਕ। ਉਪਰੰਤ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਦਾ ਢਾਡੀ ਜਥਾ ਗੁਰਤਿਆਸ ਦੇ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚੰਦੂ ਚੌਜੜ ਸੇਵ ਕਮਾਈ ਰਾਮਦਾਸ ਭੰਡਾਰੀਆ ਬਾਲਾ ਸਾਈਂ ਦਾਸ ਧਿਆਈ ਗੁਰਮੁਖ ਵਿਸ਼ਨੂੰ ਬੀਬੜਾ

ਸਮਾਪ੍ਰਾਪਤ ਹੋਏ। ਗੁਰੂ ਦਰ ਦੀ ਹਾਜ਼ਰੀ ਭਰਦਿਆਂ ਹੋਇਆਂ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸ਼ਰਵਣ ਕੀਤਾ ਹੈ। ਗੁਰੂ ਬਾਣੀ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੀ ਵਿਚਾਰ ਦਾ ਵੇਲਾ ਸਮਾਂ ਹੋਇਆ। ਜੋ ਪੌੜੀ ਆਪਾਂ ਹਰ ਰੋਜ਼ ਇੱਕ ਵਿਚਾਰਦੇ ਹਾਂ ਉਹਨਾਂ ਸਿੱਖਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਦੀ ਘਾਲ ਬਹੁਤ ਵੱਡੀ ਸੀ, ਜਿਨ੍ਹਾਂ ਦੀ ਸੇਵਾ ਬਹੁਤ ਵੱਡੀ ਹੈ। ਸੇਵਾ ਅਤੇ ਸਿਮਰਨ ਇਹ ਦੋ ਪੈਰ ਹਨ ਜੋ ਸਤਿਗੁਰੂ ਜੀ ਨੇ ਸਿੱਖ ਨੂੰ ਬਖਸ਼ਿਸ਼ ਕੀਤੇ ਨੇ। ਇੱਕ ਸੇਵਾ ਹੈ, ਇੱਕ ਰੱਬ ਜੀ ਦਾ ਸਿਮਰਨ ਹੈ ਪਰਮਾਤਮਾ ਦਾ। ਦੋਵੇਂ ਪੈਰ ਸਾਬਤ ਹੋਣ ਤਾਂ ਹੀ ਤੁਰਿਆ ਜਾ ਸਕਦਾ ਹੈ, ਤਾਂ ਹੀ ਚੱਲਿਆ ਜਾ ਸਕਦਾ ਹੈ। ਜੇ ਦੋਵੇਂ ਪੈਰ ਹੀ ਨਾ ਹੋਣ ਫਿਰ ਤਾਂ ਬੜੀ ਕਠਿਨ ਜ਼ਿੰਦਗੀ ਹੋ ਜਾਂਦੀ ਹੈ। ਜੇ ਇੱਕ ਪੈਰ ਨਾ ਹੋਵੇ ਤਾਂ ਵੀ ਬੜਾ ਔਖਾ ਹੈ। ਸਿੱਖੀ ਦੇ ਮਾਰਗ 'ਤੇ ਚੱਲਣ ਵਾਸਤੇ ਇਹ ਦੋ ਪੈਰ ਹਨ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਆਧਾਰ 'ਤੇ ਵੀ ਐਸੇ ਹੀ ਬੋਲ ਆਉਂਦੇ ਨੇ, ਨਾਮ ਜਪਣਾ, ਸੇਵਾ ਕਰਨੀ। ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੈ ਨਾਮ। ਇਹ ਦੋ ਭਲੇ ਕੰਮ ਹਨ, ਦੋ ਚੰਗੇ ਕੰਮ ਹਨ। ਇੱਕ ਸੇਵਾ ਹੈ, ਇੱਕ ਸਿਮਰਨ ਹੈ। ਅਤੇ ਪਾਤਸ਼ਾਹ ਜੀ ਕਹਿੰਦੇ ਰੱਬੀ ਪੈਗੰਬਰਾਂ ਕੋਲੋਂ, ਭਗਤ ਜਨਾਂ ਕੋਲੋਂ, ਗੁਰੂ ਜਨਾਂ ਕੋਲੋਂ ਇਹ ਦੋਵੇਂ ਉਪਦੇਸ਼ ਮਿਲਦੇ ਨੇ। ਸੇਵਾ ਕਿਵੇਂ ਕਰਨੀ ਹੈ, ਰੱਬ ਜੀ ਦਾ ਪਰਮਾਤਮਾ ਜੀ ਦਾ ਸਿਮਰਨ ਕਿਵੇਂ ਕਰਨਾ ਹੈ। ਜਿਨ੍ਹਾਂ ਸਿੱਖਾਂ ਦਾ ਵਾਰ ਵਾਰ ਜ਼ਿਕਰ ਆ ਰਿਹਾ ਹੈ ਇਹ ਉਹ ਸਿੱਖ ਨੇ ਜਿਨ੍ਹਾਂ ਸੇਵਾ ਵੀ ਕੀਤੀ ਹੈ, ਸਿਮਰਨ ਵੀ ਕੀਤਾ ਹੈ। ਹੱਥਾਂ ਦੇ ਨਾਲ ਸੇਵਾ ਕੀਤੀ ਹੈ, ਮਨ ਚਿੱਤ ਇਕਾਗਰ ਹੋ ਕੇ ਸਿਮਰਨ ਕੀਤਾ। ਔਰ ਬਾਣੀ ਨੇ ਤੇ ਵਾਰ ਵਾਰ ਤਰੀਕੇ ਦੱਸੇ ਨੇ, ਢੰਗ ਦੱਸੇ ਨੇ, ਜੁਗਤੀਆਂ ਦੱਸੀਆਂ ਨੇ, ਸਿਮਰਨ ਕਿਵੇਂ ਹੈ, ਸੇਵਾ ਕਿਵੇਂ ਹੈ। ਜਿਸ ਤਰ੍ਹਾਂ ਇੱਕ ਬੋਲ ਪੜ੍ਹਦੇ ਹਾਂ, ਮਨ ਰਾਮ ਨਾਮਾ ਵੇਢੀ ਅਲੇ, ਜੈਸੇ ਕਣਕ ਕਲਾ ਚਿੱਤ ਮਾਂਡੀ ਅਲੇ। ਕਣਕ ਕਲਾ ਚਿੱਤ ਮਾਂਡੀ ਅਲੇ। ਕਣਕ ਸੋਨੇ ਦਾ ਨਾਮ ਹੈ, ਕਲਾ ਸੋਨੇ ਵਿੱਚ ਕਲਾ ਭਰਨ ਦਾ ਨਾਮ ਹੈ। ਚਿੱਤ ਸਾਡੇ ਚਿੱਤ ਦੀ ਗੱਲ ਹੈ, ਮਾਂਡੀ ਅਲੇ ਦਾ ਭਾਵ ਹੈ, ਵਿਝਾ ਹੋਇਆ, ਪਰੋਤਾ ਹੋਇਆ। ਪਾਤਸ਼ਾਹ ਕਹਿੰਦੇ ਨੇ ਮਨ ਰਾਮ ਨਾਮਾ ਵੇਢੀ ਅਲੇ। ਸਾਡਾ ਜਿਹੜਾ ਮਨ ਹੈ ਉਹ ਰਾਮ ਦੇ ਨਾਮ ਵਿੱਚ ਇਵੇਂ ਵਿਝਾ ਹੋਇਆ ਹੋਵੇ ਜਿਵੇਂ ਇੱਕ ਸੁਨਿਆਰਾ ਕਣਕ ਤੋਂ ਗਹਿਣੇ ਘੜਦਾ ਹੈ, ਸੋਨੇ ਤੋਂ ਸੁਨਿਆਰ ਨੇ ਕਲਾ ਭਰ ਦਿੱਤੀ ਹੈ ਆਪਣੇ ਗਹਿਣਿਆਂ ਵਿੱਚ, ਵਿਭੂਖਣ ਵਿੱਚ। ਕਣਕ ਕਲਾ ਚਿੱਤ ਮੰਡੀ ਅਲੇ। ਵਾਰ ਵਾਰ ਆਪਾਂ ਐਸੀਆਂ ਉਦਾਹਰਣਾਂ ਬਾਣੀ ਵਿੱਚੋਂ ਵਾਚਦੇ ਹਾਂ, ਦੇਖਦੇ ਹਾਂ, ਪੜ੍ਹਦੇ ਹਾਂ। ਸੁਨਿਆਰੇ ਦੇ ਵਿੱਚ ਇਹ ਕਲਾ ਹੈ, ਲੇਕਿਨ ਉਹ ਕਲਾ ਭਰਨ ਵਾਸਤੇ ਮਨ ਚਿੱਤ ਇਕਾਗਰ ਹੋ ਕੇ, ਇੱਕ ਮਨ ਚਿੱਤ ਹੋ ਕਰਕੇ ਬੜੀ ਨੀਝ ਦੇ ਨਾਲ ਆਪਣੇ ਗਹਿਣਿਆਂ ਦੀ ਘੜਤ ਘੜਦਾ ਹੈ, ਉਹਨਾਂ ਨੂੰ ਸਵਾਰਦਾ ਹੈ, ਉਹਨਾਂ ਵਿੱਚ ਕਲਾ ਪਾਉਂਦਾ ਹੈ। ਸਿੱਖ ਦੀ ਸਿੱਖੀ ਦਾ ਮਾਰਗ ਕੁਝ ਇਸੇ ਤਰ੍ਹਾਂ ਦਾ ਦਰਸਾਇਆ ਹੈ ਸਤਿਗੁਰੂ ਜੀ ਨੇ ਬਾਣੀ ਦੇ ਰਾਹੀਂ। ਆਨੀ ਲੇ ਕਾਗਦ ਕਾਟੀ ਲੇ ਗੁੱਡੀ, ਆਕਾਸ਼ ਮਦੇ ਭਰਮੀ ਅਲੇ, ਪੰਚ ਜਨਾ ਸਿਓ ਬਾਤ ਬਤਾਊਆ, ਚੀਤ ਸਡੋਰੀ ਰਾਖੀ ਅਲੇ। ਇਸ ਤਰ੍ਹਾਂ ਦੀਆਂ ਉਦਾਹਰਣਾਂ। ਫਿਰ ਅੱਗੇ ਜਾ ਕੇ ਬੋਲ ਆਉਂਦਾ ਹੈ, ਮੰਦਰ ਏਕ ਦੁਆਰ ਦਸ ਜਾ ਕੇ, ਗਉ ਚਰਾਵਨ ਛਾਡੀ ਅਲੇ, ਪਾਂਚ ਕੋਸ ਪਰ ਗਉ ਚਰਾਵਤ, ਚੀਤ ਸੁ ਬਚਰਾ ਰਾਖੀ ਅਲੇ।

0: ਹੁਣ ਇਹ ਉਦਾਹਰਣਾਂ ਇਸ ਕਰਕੇ ਦਿੱਤੀਆਂ ਤਾਂ ਕਿ ਸਾਨੂੰ ਸੌਖੀ ਸਮਝ ਆ ਜਾਵੇ, ਸੁਖਾਲਾ ਹੀ ਪਤਾ ਲੱਗ ਜਾਏ ਕਿ ਜਿਵੇਂ ਇੱਕ ਗਾਂ ਦਾ ਬੱਚਾ ਛੋਟਾ ਜਿਹਾ ਹੈ, ਭਗਤ ਜੀ ਕਹਿੰਦੇ ਨੇ, ਨਾਮਦੇਵ ਜੀ ਆਖਦੇ ਨੇ, ਅਤੇ ਗਵਾਲੇ ਲੋਕ ਜਿਹੜੇ ਗਾਵਾਂ ਨੂੰ ਚਾਰਦੇ ਹਨ, ਉਜਾੜ ਵਿੱਚ, ਜੰਗਲ ਵਿੱਚ, ਦੂਰ ਘਰ ਤੋਂ ਲੈ ਜਾਂਦੇ ਹਨ, ਗਊ ਚਰਾਵਣ ਛਾਡੀ ਵਾਲੇ ਗਵਾਲੇ ਲੋਕ ਗਊਆਂ ਨੂੰ ਚਾਰਨ ਵਾਸਤੇ ਘਰ ਤੋਂ ਦੂਰ ਲੈ ਜਾਂਦੇ ਹਨ, ਛੱਡ ਲੈਂਦੇ ਹਨ, ਜਿੱਥੇ ਚਾਰਗਾਹ ਹੁੰਦੀ ਹੈ, ਚਰਾਂਦ ਹੁੰਦੀ ਹੈ, ਉੱਥੇ ਇੱਕ ਦੋ ਕੋ ਨਹੀਂ। ਭਗਤ ਨਾਮਦੇਵ ਜੀ ਕਹਿੰਦੇ ਪਾਂਚ ਕੋਸ ਪਰ ਗਊ ਚਰਾਵਤ, ਪੰਜ ਕੋਹਾਂ ਦੀ ਦੂਰੀ 'ਤੇ ਲੈ ਜਾਵੇ। ਉਹ ਗਾਂ ਭਾਵੇਂ ਚੋਗ ਚੁਗ ਰਹੀ ਹੈ, ਚਰਗਾਹ ਵਿੱਚ ਘਾਹ ਚੁਗ ਰਹੀ ਹੈ, ਲੇਕਿਨ ਚੇਤ ਸੋ ਬਛੜਾ ਰਾਖੀ ਵਾਲੇ, ਉਹਨੇ ਜਿਹੜਾ ਆਪਣਾ ਚਿੱਤ ਹੈ ਉਹ ਆਪਣੇ ਬੱਚੇ ਵਿੱਚ ਲਾਇਆ ਹੋਇਆ ਹੈ, ਵੱਛੇ ਵਿੱਚ ਲਾਇਆ ਹੋਇਆ ਹੈ। ਭਾਵੇਂ ਉਹ ਘਾਹ ਚੁਗਦੀ ਹੈ ਪਰ ਉਹਦਾ ਜਿਹੜਾ ਚਿੱਤ ਹੈ ਆਪਣੇ ਬੱਚੇ ਵਿੱਚ ਹੈ। ਹੋਰ ਬੜੇ ਬੋਲ ਆ ਜਾਂਦੇ ਨੇ, ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪੰਨੀਆਂ ਬਿਨ ਮੀਨ ਤਲਫੇ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਇਹ ਉਹਨਾਂ ਸਿੱਖਾਂ ਦਾ ਜੀਵਨ ਹੈ ਜਿਨ੍ਹਾਂ ਨੇ ਬਾਣੀ ਦੇ ਇਹਨਾਂ ਉਪਦੇਸ਼ਾਂ ਦੇ ਰਾਹੀਂ ਆਪਣੇ ਆਪ ਨੂੰ ਢਾਲਿਆ ਹੋਇਆ ਸੀ। ਢਾਲਣ ਦਾ ਭਾਵ ਕੀ ਹੈ? ਉਹੋ ਜਿਹਾ ਹੀ ਬਣਾ ਲੈਣਾ, ਗੁਰਬਾਣੀ ਦੇ ਮੁਤਾਬਕ ਆਪਣੇ ਆਪ ਨੂੰ ਢਾਲਣ ਦਾ ਕੀ ਭਾਵ ਹੈ? ਜਿਵੇਂ ਪਾਣੀ ਉਵੇਂ ਢਲ ਜਾਂਦਾ ਹੈ ਜਿਹੋ ਜਿਹੇ ਭਾਂਡੇ ਵਿੱਚ ਉਹਨੂੰ ਪਾ ਦੇਈਏ, ਜਿਹੋ ਜਿਹਾ ਬਰਤਨ ਹੋਏਗਾ, ਕੋਈ ਲਿਕੁਇਡ ਪਦਾਰਥ, ਤਰਲ ਪਦਾਰਥ, ਪਾਣੀ ਉਵੇਂ ਹੀ ਢਲ ਜਾਏਗਾ, ਉਹੋ ਜਿਹਾ ਹੀ ਹੋ ਜਾਏਗਾ। ਹਾਂ, ਜਦੋਂ ਕੱਕਰ ਪੈਂਦਾ ਹੈ, ਠੰਡ ਪੈਂਦੀ ਹੈ, ਫਿਰ ਉਹ ਜੰਮ ਜਾਂਦਾ ਹੈ, ਫਿਰ ਉਹਦਾ ਆਪਣਾ ਰੂਪ ਬਣ ਜਾਂਦਾ ਹੈ, ਕਠੋਰ ਜਿਹਾ ਰੂਪ ਬਣ ਜਾਂਦਾ, ਲੇਕਿਨ ਥੋੜ੍ਹੀ ਜਿਹੀ ਤਪਸ਼ ਲੱਗੇ ਉਹ ਬਰਫ਼ ਫਿਰ ਪਿਘਲ ਜਾਂਦੀ ਹੈ, ਫਿਰ ਢਲ ਜਾਂਦੀ ਹੈ। ਜਿਸ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਬੋਲ ਆਉਂਦੇ ਨੇ, ਓਰਾ ਗਰ ਪਾਣੀ ਪਇਓ ਜੈ ਮਿਲਿਓ ਢਲ ਕੂਲ, ਓਰਾ ਗੜੇ ਦਾ ਨਾਮ ਹੈ ਜਿਹੜਾ ਬਰਫ਼ ਦੇ ਰੂਪ ਵਿੱਚ ਹੁੰਦਾ ਹੈ। ਇਹ ਜਦੋਂ ਆਕਾਸ਼ ਤੋਂ ਚੱਲਦਾ ਹੈ ਨਾ, ਉਚਾਈ ਤੋਂ, ਬੁਲੰਦੀ ਤੋਂ, ਉਦੋਂ ਤਾਂ ਪਾਣੀ ਦਾ ਹੀ ਰੂਪ ਹੁੰਦਾ, ਪਾਣੀ ਹੁੰਦਾ ਹੈ। ਅੱਤ ਦੀ ਠੰਡ ਕਰਕੇ ਇਹ ਬਰਫ਼ ਦਾ ਰੂਪ ਧਾਰਨ ਕਰ ਜਾਂਦਾ ਹੈ, ਓਰਾ ਬਣ ਜਾਂਦਾ ਹੈ। ਪਰ ਜਿਵੇਂ ਹੀ ਇਹ ਜ਼ਮੀਨ 'ਤੇ ਡਿੱਗਦਾ ਹੈ, ਭਗਤ ਜੀ ਕਹਿੰਦੇ ਇਹਨੂੰ ਥੋੜ੍ਹੀ ਜਿਹੀ ਤਪਸ਼ ਲੱਗਦੀ ਹੈ, ਜ਼ਮੀਨ ਦਾ ਸੇਕ ਲੱਗਦਾ ਹੈ ਇਹਨੂੰ, ਇਹਦੇ ਗਲਦਿਆਂ ਫਿਰ ਦੇਰੀ ਨਹੀਂ ਲੱਗਦੀ, ਇਹ ਨਾਲ ਦੀ ਨਾਲ ਢਲ ਜਾਂਦਾ ਹੈ, ਕੂਲ ਹੋ ਜਾਂਦਾ ਹੈ, ਪਾਣੀ ਬਣ ਜਾਂਦਾ ਹੈ, ਵਹਿਣ ਬਣ ਜਾਂਦਾ ਹੈ। ਇੱਕ ਗੜਾ ਉਨੀ ਦੇਰ ਹੀ ਕਠੋਰ ਰਹਿੰਦਾ ਹੈ ਜਿਤਨੀ ਦੇਰ ਉਹਦੇ ਕੋਲ ਆਪਣੀ ਕਠੋਰਤਾ ਹੈ ਆਪਣਾ। ਜਿਵੇਂ ਹੀ ਉਹ ਜ਼ਮੀਨ ਦੀ ਗੋਦ ਵਿੱਚ ਆਉਂਦਾ ਹੈ, ਥੋੜ੍ਹੀ ਜਿਹੀ ਤਪਸ਼ ਲੱਗਦੀ ਹੈ। ਕਬੀਰ ਸਾਹਿਬ ਕਹਿੰਦੇ ਨੇ ਜਾਏ ਮਿਲਿਓ ਢਲ ਕੂਲ, ਫਿਰ ਉਹ ਇੱਕ ਬੂੰਦ ਤੋਂ ਚੱਲਿਆ ਸੀ, ਵਹਿਣ ਬਣ ਗਿਆ, ਨਦੀ ਬਣ ਗਈ, ਸਾਗਰ ਤੱਕ ਉਹਦੀ ਪਹੁੰਚ ਹੋ ਗਈ। ਜਿਨ੍ਹਾਂ ਭਗਤਾਂ ਦਾ ਭਾਈ ਗੁਰਦਾਸ ਜੀ ਇਹਨਾਂ ਪੌੜੀਆਂ ਦੇ ਅੰਦਰ ਜ਼ਿਕਰ ਕਰਦੇ ਹਨ ਵਾਰ ਵਾਰ, ਇਹ ਉਹੀ ਸਿੱਖ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਢਾਲਿਆ ਹੈ, ਕੂਲ ਕੀਤਾ ਹੈ ਗੁਰੂ ਦੇ ਨਾਮ ਵਿੱਚ। ਕਹਿੰਦੇ ਨੇ ਗੰਗੂ ਨਾਉ ਸਹਿਗਲਾ, ਰਾਮਾ ਧਰਮਾ ਉਹਦਾ ਭਾਈ, ਭਾਈ ਦਾ ਭਾਵ ਹੈ ਭਰਾ। ਕਹਿੰਦੇ ਇਹ ਆਪਸ ਵਿੱਚ ਭਾਈ ਸਨ ਸਾਰੇ, ਭਾਈ ਉਦਾ ਜੀ, ਭਾਈ ਧਰਮਾ ਜੀ, ਭਾਈ ਰਾਮਾ ਜੀ, ਭਾਈ ਗੰਗੂ ਜੀ, ਭਾਈ ਨਾਓ ਜੀ। ਸਹਿਗਲਾ ਦਾ ਭਾਵ ਹੈ ਸਹਿਗਲ ਇਹਨਾਂ ਦੀ ਗੋਤ ਸੀ, ਸਹਿਗਲ ਗੋਤੀ ਵਿੱਚੋਂ ਆਪਸ ਵਿੱਚ ਇਹ ਜਿਹੜੇ ਭਾਈ ਬੰਧੂ ਸਨ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਆਏ ਸਾਰੇ ਇਕੱਠੇ ਹੀ, ਪੰਜ ਪੰਜ ਭਾਈ ਸਨ, ਇਹ ਪੰਜਾਂ ਦਾ ਨਾਮ ਆਇਆ ਹੈ। ਇਹ ਆਪਸ ਵਿੱਚ ਵੀ ਭਾਈ ਸਨ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇਹਨਾਂ ਨੂੰ ਭਾਈ ਹੋਣ ਦੀ ਦਾਤ ਦਿੱਤੀ। ਇੱਕ ਤਾਂ ਭਰਾ ਨੂੰ ਭਾਈ ਆਖਦੇ ਹਨ, ਉੱਚੀ ਪਦਵੀ ਦਾ ਨਾਮ ਵੀ ਭਾਈ ਹੈ। ਜਿਨ੍ਹਾਂ ਸਿੱਖਾਂ ਨੂੰ ਗੁਰੂ ਦਰਬਾਰ ਵਿੱਚੋਂ ਇਹ ਭਾਈ ਹੋਣ ਦੀਆਂ ਪਦਵੀਆਂ ਪ੍ਰਾਪਤ ਹੋਈਆਂ ਮਿਲੀਆਂ। ਮਾਲਵੇ ਦੇ ਵਿੱਚ ਅੱਜ ਵੀ ਬਹੁਤ ਸਾਰੇ ਐਸੇ ਪਿੰਡ ਸਾਨੂੰ ਮਿਲ ਜਾਂਦੇ ਨੇ, ਨਗਰ, ਜਿਹੜੇ ਕਿਸੇ ਗੁਰਸਿੱਖ ਭਾਈ ਦੇ ਨਾਮ 'ਤੇ ਵਸੇ ਹੋਏ ਨੇ। ਮਾਲਵੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਸਾਡੇ ਬਹੁਤ ਹੀ ਗੁਰੂ ਸਾਹਿਬਾਨਾਂ ਨੇ, ਗੁਰੂ ਨਾਨਕ ਮਹਾਰਾਜ ਜੀ ਨੇ ਵੀ, ਗੁਰੂ ਅੰਗਦ ਦੇਵ ਜੀ ਦਾ ਤਾਂ ਜਨਮ ਹੀ ਉੱਥੇ ਹੋਇਆ ਸੀ। ਗੁਰੂ ਤੇਗ ਬਹਾਦਰ ਨੇ ਤਾਂ ਮਾਲਵੇ ਦੇ ਇਲਾਕੇ ਵਿੱਚ ਬਹੁਤ ਪ੍ਰਚਾਰ ਕੀਤਾ ਸੀ। ਗੁਰੂ ਹਰਰਾਏ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਔਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤਾਂ ਵੱਡਾ ਇਤਿਹਾਸ ਹੈ ਮਾਲਵੇ ਦੇ ਇਲਾਕੇ ਵਿੱਚ। ਬਹੁਤ ਸਾਰੇ ਵੱਡੇ ਵੱਡੇ ਨਗਰ, ਵੱਡੇ ਵੱਡੇ ਪਿੰਡ, ਭਾਈ ਭਗਤੂ, ਕੋਟ ਭਾਈ ਕਾ, ਇਸ ਤਰ੍ਹਾਂ ਦੇ ਭਾਈ ਦੇ ਨਾਮ ਨਾਲ ਅੱਜ ਵੀ ਨੇ। ਉਹ ਕੀ ਸੀ, ਉਹਨਾਂ ਨੂੰ ਦਿੱਤੇ ਹੋਏ ਗੁਰੂ ਦਰਬਾਰ ਵੱਲੋਂ ਰੁਤਬੇ ਸਨ, ਅਹੁਦੇ ਸਨ, ਗੁਰੂ ਦਾ ਭਾਈ, ਇਹ ਉਹ ਸਿੱਖ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੰਗੂ ਨਾਊ ਸਹਿਗਲਾ ਰਾਮਾ ਧਰਮਾ ਉਹਦਾ ਭਾਈ। ਇਹ ਆਪਸ ਵਿੱਚ ਵੀ ਭਾਈ ਸਨ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੀ ਇਹਨਾਂ ਨੂੰ ਭਾਈ ਦਾ ਅਹੁਦਾ ਰੁਤਬਾ ਦਿੱਤਾ ਹੋਇਆ ਸੀ। ਜੱਟੂ ਭੱਟੂ ਵੇਤਿਆ ਫਿਰਨਾ ਸੂਦ ਵੱਡਾ ਸੱਤ ਭਾਈ, ਇਹ ਵੀ ਸਿੱਖਾਂ ਦੇ ਨਾਮ ਹੈ। ਭਾਈ ਜੱਟੂ ਜੀ, ਭਾਈ ਭੱਟੂ ਜੀ, ਵੇਤਿਆ ਦਾ ਭਾਵ ਹੈ ਇਹ ਵਿਹੜੇ ਹੋਏ ਸਨ, ਰਚੇ ਹੋਏ ਸਨ। ਫਿਰਨਾ ਸੂਦ, ਸੂਦ ਇਹਨਾਂ ਦੀ ਵੰਸ਼ ਹੈ, ਗੋਤ ਹੈ। ਵੱਡਾ ਸੱਤ ਭਾਈ, ਇਹ ਉਹ ਭਾਈ ਸਨ ਜਿਨ੍ਹਾਂ ਦੇ ਅੰਦਰ ਸੱਤ ਸੀ। ਸੱਤ ਦਾ ਭਾਵ ਕੀ ਹੈ, ਸੱਚ। ਸੱਤ ਜਾਂ ਸੱਚ ਲਗਭਗ ਇੱਕੋ ਹੀ ਅਰਥ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ। ਕਿਤੇ ਕਿਤੇ ਸੱਤ ਦਾ ਅਰਥ ਗਿਣਤੀ ਦੇ ਨਾਲ ਸੰਬੰਧ ਰੱਖਦਾ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜ਼ਿਆਦਾਤਰ ਜਿਹੜਾ ਸੱਤ ਹੈ ਉਹ ਸੱਚ ਵਾਸਤੇ ਹੈ, ਗੁਰੂ ਵਾਸਤੇ ਹੈ। ਔਰ ਉਹਨਾਂ ਗੁਰਸਿੱਖਾਂ ਵਾਸਤੇ ਵੀ ਸੱਤ ਆਇਆ ਹੈ ਜਿਨ੍ਹਾਂ ਨੇ ਸੱਤ ਨੂੰ ਧਿਆਇਆ ਹੈ। ਆਪ ਸੱਤ ਕੀ ਆ, ਸਭ ਸੱਤ, ਇਸ ਤਰ੍ਹਾਂ ਦੇ ਬੋਲ ਆਪਾਂ ਪੜ੍ਹਦੇ ਹਾਂ। ਇਹ ਸਿੱਖਾਂ ਦੇ ਅੰਦਰ ਸੱਤ ਸੀ, ਸੱਚਾ ਗੁਣ ਸੀ। ਭੋਲੂ ਭੱਟੂ ਜਾਣੀਆਂ ਸਨਮੁਖ ਅਤੇ ਵਾੜੀ ਸੁਖਦਾਈ, ਇਹ ਵੀ ਸਿੱਖਾਂ ਦੇ ਨਾਮ ਨੇ। ਪਰ ਸੁਖਦਾਈ, ਇਹਨਾਂ ਨੇ ਆਪਣੇ ਜੀਵਨ ਨੂੰ ਆਨੰਦਮਈ ਬਣਾ ਲਿਆ ਸੀ, ਸੁਖਦਾਈ ਬਣਾ ਲਿਆ ਸੀ। ਬਹੁਤ ਸਾਰੇ ਸਿੱਖਾਂ ਨੇ ਆਪਣਾ ਜੀਵਨ ਸੁਖਦਾਈ ਦਾ ਭਾਵ ਹੈ ਆਨੰਦਮਈ ਕਰ ਲਿਆ ਸੀ ਗੁਰੂ ਦੇ ਕੋਲੋਂ। ਉਹ ਸੁੱਖ ਜਿਹੜੇ ਦੁਨੀਆਦਾਰੀ, ਧਨ, ਪਦਾਰਥ, ਅਹੁਦੇ, ਰੁਤਬੇ ਇੱਥੋਂ ਨਹੀਂ ਮਿਲਦੇ, ਉਹ ਕੇਵਲ ਗੁਰੂ ਦੇ ਬੋਲਾਂ ਵਿੱਚੋਂ ਮਿਲਦੇ ਹੈ। ਉਹ ਸੁੱਖ ਆਨੰਦ ਗੁਰੂ ਦੀ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ। ਕਈ ਸਿੱਖਾਂ ਨੇ ਸਹਿਜ ਅਵਸਥਾ ਨੂੰ ਪ੍ਰਾਪਤ ਕੀਤਾ ਸੀ ਗੁਰੂ ਦੇ ਬੋਲਾਂ ਦੇ ਰਾਹੀਂ, ਗੁਰੂ ਦੇ ਬਚਨਾਂ ਦੇ ਰਾਹੀਂ, ਗੁਰੂ ਦੇ ਉਪਦੇਸ਼ ਦੇ ਰਾਹੀਂ। ਪਤਾ ਨਹੀਂ ਕਿੰਨੇ ਕੁ ਸਿੱਖ ਜੋ ਸਹਿਜ ਨੂੰ ਧਾਰਨ ਕਰ ਗਏ, ਸੱਤ ਨੂੰ ਧਾਰਨ ਕਰ ਗਏ, ਉਹ ਸੱਤਮਈ ਹੋ ਗਏ। ਧੀਰਜ, ਧਰਮ, ਦਇਆ, ਖਿਮਾ, ਇਹ ਗੁਣ ਸਾਰੇ ਉਹਨਾਂ ਦੇ ਅੰਦਰ ਆ ਗਏ ਸਨ। ਸ਼੍ਰੀ ਜਪਜੀ ਸਾਹਿਬ ਦੇ ਬੋਲ ਆਪਾਂ ਪੜ੍ਹਦੇ ਹਾਂ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ। ਇੱਕ ਪੌੜੀ ਸਤਿਗੁਰੂ ਜੀ ਨੇ ਉਹਦਾ ਸਿਰਲੇਖ ਰੱਖਿਆ ਹੈ, ਜ਼ੋਰ। ਜ਼ੋਰ ਦਾ ਭਾਵ ਹੈ ਬਲ, ਸ਼ਕਤੀ, ਤਾਕਤ। ਇੱਕ ਤਾਂ ਆਪਣਾ ਜ਼ੋਰ ਹੈ ਮਨੁੱਖ ਦੇ ਕੋਲ, ਆਪਣੀਆਂ ਬਾਹਾਂ ਦਾ ਜ਼ੋਰ ਹੈ, ਆਪਣੀ ਬੁੱਧੀ ਦਾ ਜ਼ੋਰ ਹੈ, ਧਨ ਪਦਾਰਥ ਦਾ ਜ਼ੋਰ ਹੈ, ਰੁਤਬੇ ਅਹੁਦੇ ਦਾ ਜ਼ੋਰ ਹੈ, ਸੰਬੰਧੀਆਂ ਦਾ ਜ਼ੋਰ ਹੈ, ਐਸਾ ਜ਼ੋਰ ਹੈ। ਪਰ ਇੱਕ ਪਰਮਾਤਮਾ ਦਾ ਜ਼ੋਰ ਹੈ ਜੋ ਸਾਰਿਆਂ ਤੋਂ ਉੱਪਰ ਹੈ, ਸਭ ਤੋਂ ਵੱਡਾ ਹੈ, ਜਿਹਦੇ ਬਾਰੇ ਬਾਣੀ ਵਿੱਚ ਸਤਿਗੁਰੂ ਇਹ ਵੀ ਕਹਿੰਦੇ ਨੇ, ਜਿਸ ਹੱਥ ਜ਼ੋਰ ਘਰ ਵੇਖੈ ਸੋਏ। ਜਿਹਦੇ ਹੱਥ ਵਿੱਚ ਅਸਲੀ ਜ਼ੋਰ ਹੈ ਉਹ ਤੇ ਪਰਮਾਤਮਾ ਦੇ ਕੋਲ ਹੈ। ਬੰਦੇ ਦੇ ਜ਼ੋਰ ਬਾਰੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਦੇਵ ਮਹਾਰਾਜ ਜੀ ਲਿਖਦੇ ਨੇ, ਕਹਿੰਦੇ ਨੇ, ਆਖਣ ਜ਼ੋਰ ਚੁੱਪੇ ਨੇ ਜ਼ੋਰ। ਬੰਦਾ ਕਹਿੰਦਾ ਹੈ ਮੈਂ ਕੁਝ ਆਖਦਾ ਹਾਂ ਆਪਣੇ ਬਲ ਕਰਕੇ, ਆਪਣੇ ਜ਼ੋਰ ਕਰਕੇ, ਲੇਕਿਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਕੁਝ ਆਖਣ ਵਿੱਚ ਇਹਦਾ ਜ਼ੋਰ ਨਹੀਂ ਚੱਲਦਾ ਅਤੇ ਚੁੱਪ ਰਹਿਣ ਵਿੱਚ ਵੀ ਇਹਦਾ ਜ਼ੋਰ ਨਹੀਂ ਚੱਲਦਾ। ਹੁਣ ਇਹ ਕਿਵੇਂ ਸਪੱਸ਼ਟ ਹੋਵੇ ਕਿ ਆਖਣ ਵਿੱਚ ਵੀ ਸਾਡਾ ਜ਼ੋਰ ਨਹੀਂ ਅਤੇ ਚੁੱਪ ਰਹਿਣ ਵਿੱਚ ਵੀ ਸਾਡਾ ਜ਼ੋਰ ਨਹੀਂ? ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਜੀ ਕਰੇ ਅਸੀਂ ਬੋਲ ਸਕਦੇ ਹਾਂ, ਕਹਿ ਸਕਦੇ ਹਾਂ, ਜਦੋਂ ਜੀ ਕਰੇ ਚਿੱਤ ਕਰੇ ਅਸੀਂ ਚੁੱਪ ਵੀ ਬੈਠ ਸਕਦੇ ਹਾਂ। ਫਿਰ ਇਹਦਾ ਕੀ ਭਾਵ ਹੋਇਆ ਕਿ ਆਖਣ ਵਿੱਚ ਬੋਲਣ ਵਿੱਚ ਸਾਡਾ ਜ਼ੋਰ ਨਹੀਂ ਚੱਲਦਾ, ਚੁੱਪ ਰਹਿਣ ਵਿੱਚ ਵੀ ਸਾਡਾ ਜ਼ੋਰ ਨਹੀਂ ਚੱਲਦਾ? ਇਹ ਹਕੀਕੀ ਗੱਲ ਹੈ। ਕਈ ਵਾਰੀ ਐਸਾ ਹੋ ਜਾਂਦਾ ਹੈ, ਬੰਦੇ ਦਾ ਨੁਕਸਾਨ ਹੋ ਜਾਂਦਾ ਹੈ ਕੁਝ ਬੋਲਣ ਕਰਕੇ, ਕੁਝ ਕਹਿਣ ਕਰਕੇ, ਕੁਝ ਐਸਾ ਬੋਲਦਾ ਹੈ, ਕੁਝ ਐਸਾ ਆਖਦਾ ਹੈ, ਫਿਰ ਪਛਤਾਉਂਦਾ ਹੀ ਰਹਿੰਦਾ ਹੈ ਕਿ ਇਹ ਮੈਨੂੰ ਨਹੀਂ ਸੀ ਆਖਣਾ ਚਾਹੀਦਾ, ਇਵੇਂ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ, ਮੇਰੇ ਇਵੇਂ ਆਖਣ ਦੇ ਨਾਲ, ਮੇਰੇ ਇਵੇਂ ਬੋਲਣ ਦੇ ਨਾਲ ਹੀ ਮੇਰਾ ਨੁਕਸਾਨ ਹੋਇਆ ਹੈ। ਲੇਕਿਨ ਗੁਰੂ ਨਾਨਕ ਦੇਵ ਜੀ ਕਹਿੰਦੇ ਉੱਥੇ ਤੇਰਾ ਜ਼ੋਰ ਹੀ ਨਹੀਂ ਚੱਲਿਆ ਕਿ ਮੈਂ ਕੁਝ ਨਹੀਂ ਆਖਣਾ, ਤੇਰਾ ਜ਼ੋਰ ਉੱਥੇ ਕੰਮ ਹੀ ਨਹੀਂ ਕੀਤਾ। ਕਿਤੇ ਕਿਤੇ ਆਪਾਂ ਇਹ ਆਖਦੇ ਹਾਂ ਕਿ ਜੇ ਉਦੋਂ ਕੁਝ ਕਹਿ ਦਿੰਦੇ, ਚੁੱਪ ਨਾ ਰਹਿੰਦੇ, ਤਾਂ ਹੋ ਸਕਦਾ ਸਾਡਾ ਕੰਮ ਸਫਲ ਹੋ ਜਾਂਦਾ, ਚੁੱਪ ਰਹਿਣ ਕਰਕੇ ਸਾਡਾ ਨੁਕਸਾਨ ਹੋਇਆ। ਕਿਤੇ ਅਸੀਂ ਕਹਿੰਦੇ ਹਾਂ ਬੋਲਣ ਕਰਕੇ ਨੁਕਸਾਨ ਹੋ ਗਿਆ, ਕਿਤੇ ਅਸੀਂ ਕਹਿੰਦੇ ਹਾਂ ਚੁੱਪ ਰਹਿਣ ਕਰਕੇ ਹੀ ਨੁਕਸਾਨ ਹੋਇਆ, ਘਾਟਾ ਪੈ ਗਿਆ। ਲੇਕਿਨ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਬੋਲਣਾ ਅਤੇ ਚੁੱਪ ਰਹਿਣਾ ਤੇਰੇ ਵੱਸ ਤਾਂ ਹੈ ਹੀ ਨਹੀਂ ਸੀ, ਇਹ ਤਾਂ ਪਰਮਾਤਮਾ ਦੇ ਵੱਸ ਹੈ। ਆਖਣ ਜ਼ੋਰ ਚੁੱਪੈ ਨੈ ਜ਼ੋਰ, ਨਾ ਬੋਲਣ ਵਿੱਚ ਅਤੇ ਨਾ ਚੁੱਪ ਰਹਿਣ ਵਿੱਚ, ਤੇਰਾ ਜ਼ੋਰ ਕਿਤੇ ਵੀ ਕੰਮ ਨਹੀਂ ਕਰਦਾ। ਅਗਰ ਗੁਰੂ ਗੁਰੂ ਕਹਿਣਾ ਹੈ ਇਹ ਵੀ ਤੇਰਾ ਆਪਣਾ ਜ਼ੋਰ ਨਹੀਂ ਹੈ, ਗੁਰੂ ਦੀ ਸਿਫਤ ਸਲਾਹ ਕਰਨੀ ਹੈ, ਰੱਬ ਜੀ ਦੇ ਨਾਮ ਦਾ ਆਰਾਧਨ ਕਰਨਾ ਹੈ ਅਤੇ ਮਨ ਨੂੰ ਸ਼ਾਂਤ ਕਰਨਾ ਹੈ, ਮਨ ਕਰਕੇ ਚੁੱਪ ਹੋਣਾ ਹੈ, ਇਹ ਵੀ ਤੂੰ ਨਹੀਂ ਕਰ ਸਕਦਾ, ਇੱਥੇ ਵੀ ਤੇਰਾ ਜ਼ੋਰ ਨਹੀਂ ਚੱਲਦਾ, ਇੱਥੇ ਵੀ ਰੱਬ ਦਾ ਹੀ ਜ਼ੋਰ ਹੈ। ਫਿਰ ਸਤਿਗੁਰੂ ਜੀ ਅੱਗੇ ਚੱਲ ਕੇ ਕਹਿੰਦੇ ਨੇ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਕੁਝ ਮੰਗਣਾ ਹੈ ਉੱਥੇ ਵੀ ਤੇਰਾ ਜ਼ੋਰ ਨਹੀਂ ਚੱਲਦਾ, ਕੁਝ ਦੇਣਾ ਹੈ ਤਾਂ ਵੀ ਤੇਰਾ ਜ਼ੋਰ ਨਹੀਂ ਚੱਲਦਾ। ਕਈ ਵਾਰੀ ਅਸੀਂ ਕੁਝ ਗਲਤ ਚੀਜ਼ ਮੰਗ ਲੈਂਦੇ ਹਾਂ ਜਿਹਦੇ ਵਿੱਚ ਸਾਡਾ ਭਲਾ ਨਹੀਂ ਹੁੰਦਾ, ਕੁਝ ਐਸਾ ਮੰਗਦੇ ਹਾਂ ਜਿਹਦੇ ਵਿੱਚ ਸਾਡਾ ਨੁਕਸਾਨ ਹੋ ਜਾਂਦਾ, ਉਹਦੇ ਵਿੱਚ ਸਾਡੀ ਭਲਿਆਈ ਨਹੀਂ ਹੁੰਦੀ, ਅਤੇ ਆਪਾਂ ਕਹਿੰਦੇ ਹਾਂ ਐਸਾ ਨਾ ਹੀ ਮੰਗਦੇ ਤਾਂ ਚੰਗਾ ਸੀ। ਪਰ ਸਤਿਗੁਰੂ ਜੀ ਕਹਿੰਦੇ ਉੱਥੇ ਮੰਗਣ ਵਿੱਚ ਤੇਰਾ ਜ਼ੋਰ ਨਹੀਂ ਸੀ, ਦੇਣ ਵਿੱਚ ਵੀ ਤੇਰਾ ਜ਼ੋਰ ਨਹੀਂ ਹੈ, ਮੰਗਣ ਵਿੱਚ ਵੀ ਤੇਰਾ ਜ਼ੋਰ ਨਹੀਂ ਹੈ, ਕਹਿਣ ਵਿੱਚ ਵੀ ਤੇਰਾ ਜ਼ੋਰ ਨਹੀਂ ਹੈ, ਚੁੱਪ ਰਹਿਣ ਵਿੱਚ ਵੀ ਤੇਰਾ ਜ਼ੋਰ ਨਹੀਂ ਹੈ। ਆਖਣ ਜ਼ੋਰ ਚੁੱਪੈ ਨੈ ਜ਼ੋਰ, ਜ਼ੋਰ ਨਾ ਮੰਗਣ ਦੇਰ ਨਾ ਜ਼ੋਰ। ਇਹ ਕਈ ਵਾਰੀ ਜ਼ੋਰ ਆਉਂਦਾ ਹੈ, ਲਗਭਗ 10 ਵਾਰੀ ਇਸ ਪੌੜੀ ਦੇ ਵਿੱਚ ਜ਼ੋਰ ਆਇਆ ਹੈ। ਜ਼ੋਰ ਨਾ ਜੀਵਨ ਮਰਨ ਹੈ ਜ਼ੋਰ, ਜ਼ੋਰ ਨਾ ਰਾਜ ਮਾਲ ਮਲ ਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੇ ਸੰਸਾਰ। ਜੀਵਨ ਵਿੱਚ ਅਤੇ ਮਰਨ ਵਿੱਚ ਵੀ ਜ਼ੋਰ ਨਹੀਂ ਹੈ ਸਾਡਾ। ਜੀਵਨ ਅਮੀਰੀ ਵਿੱਚ ਜਿਉਣਾ ਹੈ ਜਾਂ ਗਰੀਬੀ ਵਿੱਚ ਜਿਉਣਾ ਹੈ, ਇੱਥੇ ਵੀ ਸਾਡਾ ਜ਼ੋਰ ਨਹੀਂ ਚੱਲਦਾ। ਕੰਗਾਲ ਹੋ ਕੇ, ਫਕੀਰ ਹੋ ਕੇ, ਸਾਧੂ ਹੋ ਕੇ, ਚੋਰ ਹੋ ਕੇ, किस तरह का जीवन है। जीवन देना भी साढ़े जोर विच नहीं है, जन्म ते मरण ये दोवें साढ़े जोर तो परा हन। जेड़े राज गद्दियां दे उत्ते बैठे ने और माया दे जोर दे नाल बह जांदे हन, माया दी गूंज उन्हां दे कन्नां विच पैंदी रहिंदी है। उंज गुरु नानक देव जी कहिंदे ये राज माल ते इहदा शोर, शोर शराबा। शोर दा भाव की है? शोर शराबा राज भाग दा। वड्डे वड्डे राजे, वड्डे वड्डे बादशाह जदों महलां तों निकलदे ने ते बड़ा कोलाहल हुंदा है, बड़ा शोर पैंदा है। हाथी घोड़े रथ चोबदार अहलकार ढोल वजाउण वाले नगारियां ते चुट, ये बड़ा शोर हुंदा है ना राजे दे जाण ते। माल धन दा ही ये शोर है, पदार्थवादी दुनिया दा ये शोर है। ये सारा जोर रब दा ही है, परमात्मा दा ही है, इहदे विच तेरा जोर नहीं है। ये वो सिख ने जिन्हां दे अंदर सत ही सत है, संतोख ही संतोख है। भोलू भट्टू जाणियन सनमुख ते वाड़ी सुखदाई। सनमुख सामने रहन वाले गुरु दे सनमुख, गुरु वल पिठ करन वाले नहीं सने सिख। इन्हां ने गुरु तो बेमुख नहीं सी होना कीता, गुरु दे सनमुख होना कीता सी। सनमुख किवें होना है? एक ते आपां जिस तरह संगती रूप विच गुरु दे कोल बैठते हाँ, शरीरक रूप विच, एक है गुरु दे हुक्म तो मुख ना मुड़ना, गुरु दी आग्या तो पिछे ना हटना। जो गुरु आखदा है उदे मुताबक चलना, अपने आप नूं तोरना, ये भी सनमुख ही है। जरूरी नहीं कि शरीर करके ही असी गुरु दे सनमुख रहना है। गुरु अर्जन देव जी नूं एक बारी लाहौर भेजिया गया सी जदों गुरु नहीं सन बने, ते बाबा पिरथी चंद गुरु रामदास जी दे कोल ही रहिंदे सन। ये उन्हां दा ही एक छड़यंत्र सी कि अर्जन देव जी नूं लाहौर भेज दिंदे आ, उन्नी देर वापस नहीं आना जिन्नी देर गुरु पिता गुरु रामदास जी दा हुक्म ना होवे, आग्या ना होवे। आपां इतिहास पढ़ते हैं कि लाहौर तो चिट्ठी पाई, एक पाई, दूजी पाई, तीजी पाई, चौथी पाई, इस तरह का इतिहास आउंदा है। गुरु रामदास जी तो दूर हैं गुरु अर्जन देव जी गुरु बन तो पहला, लाहौर विच रह के भी वह गुरु रामदास जी दे सनमुखी ही हैं, सामने ही ने, कोल ही बैठे ने। दूजे पासे पिरथी चंद रहिंदा है हजूरी विच, गुरु रामदास जी दे सामने ही बैठता है, फिर भी गुरु वाले पासे तो बेमुख है। वो अंदरों गुरु वाले पासे नहीं है, उदा मूँह गुरु वाले पासे नहीं है। ये वो सिख ने जेड़े सुखदाई जीवन बतीत करते ने, ते अंदरों बाहरों गुरु दे सनमुख हैं। डल्ला भागी भगत है, एक भाई डल्ला जी ते एक भाई भागी जी भगत है। ये भी गुरु अर्जन देव जी महाराज जी दे मानो भगत हैं। भगत कह लईए, सिख कह लईए, गुरमुख कह लईए, अर्थी कोई बनेगा। ये गुरु अर्जन देव जी दी भगती विच लीन रहिंदे सन, भावना दी भगती है इन्हां दे कोल। जिवें गुरु नानक देव महाराज जी दा बोल आउंदा ना श्री जपजी साहिब दी पावन पवित्र बाणी दे अंदर, पाओ खला अगन तपताओ, भांडा पाओ अमृत तित ढाल। एक ही पौड़ी विच एक है पाओ ते दूजा है पाओ, ਥੋੜ੍ਹਾ ਜਿਹਾ ਫਰਕ ਹੈ ਇੱਕ ਕੰਨੇ ਦਾ, ਅਰਥਾਂ ਵਿੱਚ ਵੱਡਾ ਫਰਕ ਹੈ, ਬਹੁਤ ਜ਼ਿਆਦਾ ਫਰਕ ਹੈ। ਭਾਉ ਦਾ ਭਾਵ ਹੈ ਡਰ, ਭਾਉ ਦਾ ਭਾਵ ਹੈ ਪ੍ਰੇਮ, ਜਿੱਥੇ ਭੱਬੇ ਨੂੰ ਕੰਨਾ ਲੱਗ ਜਾਏ ਭਾਉ, ਭਾਉ ਦਾ ਭਾਵ ਹੁੰਦਾ ਪ੍ਰੇਮ ਪ੍ਰੀਤ, ਅਤੇ ਜਿੱਥੇ ਕੰਨਾ ਨਹੀਂ ਹੈ ਭੱਬੇ ਦੇ ਨਾਲ ਉਹ ਬੰਦਾ ਭਾਉ, ਭਾਉ ਡਰ ਨੂੰ ਕਹਿੰਦੇ ਨੇ। ਭਾਉ ਖਲਾ ਅਗਨ ਤਪਤਾਓ, ਤੂੰ ਡਰ ਕਾਹਦਾ ਪੈਦਾ ਕਰਨਾ ਹੈ, ਭਾਉ ਕਾਹਦਾ ਪੈਦਾ ਕਰਨਾ ਹੈ, ਜਿਵੇਂ ਸੁਨਿਆਰਾ ਤਪਸ਼ ਦਿੰਦਾ ਹੈ ਨਾ ਸੋਨੇ ਨੂੰ ਮੈਲ ਨੂੰ ਸਾੜਨ ਵਾਸਤੇ, ਹੁਣ ਤਾਂ ਨਹੀਂ ਪੁਰਾਣੇ ਸਮੇਂ ਵਿੱਚ ਗੁਰੂ ਨਾਨਕ ਮਹਾਰਾਜ ਜੀ ਨੇ ਉਹ ਨਲੀ ਦੇ ਰਾਹੀਂ ਫੂਕ ਮਾਰਦਾ ਸੀ ਅਤੇ ਲਾਟ ਪ੍ਰਬਲ ਹੋ ਜਾਂਦੀ ਸੀ, ਤੇਜ਼ ਹੋ ਜਾਂਦੀ ਸੀ। ਭਾਉ ਖਲਾ ਡਰ ਦੀ ਨਲੀ ਸੇਕ ਡਰਦਾ ਹੋਵੇ, ਅਗਨ ਤਪਤਾਓ ਇਸ ਡਰ ਰੂਪੀ ਅਗਨ ਦੇ ਨਾਲ ਆਪਣੇ ਆਪ ਨੂੰ ਤਪਾਉਣਾ, ਭਾਵ ਕਿ ਮਨ ਦੀ ਮੈਲ ਨੂੰ ਸਾੜਨਾ। ਮਨ ਵਿੱਚ ਜਿਹੜੀ ਮੈਲ ਹੈ, ਬੁੱਧੀ ਜਿਸ ਕਰਕੇ ਮਲੀਨ ਹੋ ਗਈ ਹੈ, ਉਹਨੂੰ ਕਾਹਦੇ ਨਾਲ ਸਾੜਨਾ ਹੈ? ਗੁਰੂ ਦੇ ਡਰ ਕਰਕੇ, ਗੁਰੂ ਦੇ ਡਰ ਕਰਕੇ। ਫਿਰ ਕਹਿੰਦੇ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਹੁਣ ਭਾਂਡਾ ਕਾਹਦਾ? ਪ੍ਰੇਮ ਦਾ। ਤਪਸ਼ ਕਾਹਦੀ, ਅਗਨੀ ਕਾਹਦੀ? ਡਰ ਦੀ, ਅਤੇ ਭਾਂਡਾ ਪ੍ਰੇਮ ਦਾ। ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਇਵੇਂ ਉਹ ਜਿਹੜਾ ਨਾਮ ਦਾ ਰਸ ਹੈ ਨਾ, ਉਹ ਢਲ ਜਾਏਗਾ, ਉਹ ਆ ਜਾਏਗਾ ਹਿਰਦੇ ਵਿੱਚ। ਡੱਲਾ ਭਾਗੀ ਭਗਤ ਹੈ, ਭਾਈ ਡੱਲਾ ਜੀ, ਭਾਈ ਭਾਗੀ ਜੀ ਗੁਰੂ ਅਰਜਨ ਦੇਵ ਜੀ ਦੇ ਡਰ ਵਾਲੇ ਪ੍ਰੇਮ ਵਾਲੇ ਭਗਤ ਸਨ। ਉਹਨਾਂ ਦੇ ਹਿਰਦੇ ਰੂਪੀ ਭਾਂਡੇ ਪ੍ਰੇਮ ਨਾਲ ਭਰੇ ਹੋਏ ਸਨ ਅਤੇ ਗੁਰੂ ਦੇ ਡਰ ਵਿੱਚ ਰਹਿੰਦੇ ਸਨ। ਗੁਰੂ ਦੇ ਡਰ ਵਿੱਚ, ਗੁਰੂ ਦਾ ਡਰ ਹੋਣਾ ਬੜਾ ਜ਼ਰੂਰੀ ਹੈ, ਲਾਜ਼ਮੀ ਹੈ, ਅਤੇ ਪ੍ਰੇਮ ਵੀ ਹੋਣਾ। ਜਾਪੂ ਨਿਵਲਾ ਗੁਰ ਸ਼ਰਣਾਈ, ਨਿਵਲਾ ਜਾਤੀ ਦੇ ਵਿੱਚੋਂ ਇੱਕ ਸਿੱਖ ਹੋਇਆ, ਉਹਦਾ ਨਾਮ ਸੀ ਭਾਈ ਜਾਪੂ। ਜਾਪੂ ਨਾਮ ਦਾ ਸਿੱਖ ਗੁਰ ਸ਼ਰਣਾਈ, ਇਹ ਗੁਰੂ ਦੀ ਸ਼ਰਨ ਵਿੱਚ ਹੀ ਰਹਿੰਦਾ। ਸਨਮੁਖ ਹੋਣਾ, ਸ਼ਰਨ ਵਿੱਚ ਰਹਿਣਾ, ਸਾਹਮਣੇ ਰਹਿਣਾ, ਡਰ ਵਿੱਚ ਰਹਿਣਾ, ਭਾਉ ਵਿੱਚ ਰਹਿਣਾ, ਇਹ ਸ਼ਰਨ ਵਿੱਚ ਹੀ ਰਹਿੰਦਾ, ਗੁਰੂ ਦੀ ਸ਼ਰਣਾਈ ਵਿੱਚ ਰਹਿੰਦਾ, ਮਨ ਕਰਕੇ ਸ਼ਰਨ ਵਿੱਚ ਰਹਿਣਾ। ਮੂਲਾ ਸੂਜਾ ਧਾਵਣੇ ਚੰਦੂ ਚੌਝੜ ਸੇਵਕ ਮਾਈ, ਇਹ ਵੀ ਸਿੱਖਾਂ ਦੇ ਨਾਮ ਹੀ ਨੇ, ਭਾਈ ਮੂਲਾ ਜੀ, ਭਾਈ ਚੰਦੂ ਜੀ, ਭਾਈ ਸੂਜਾ ਜੀ, ਸੇਵਕ ਮਾਈ। ਇਹਨਾਂ ਦੀ ਜਿਹੜੀ ਸੇਵਾ ਸੀ ਉਹ ਮਾਨੋ ਇੱਕ ਕਮਾਈ ਦੇ ਰੂਪ ਵਿੱਚ ਸੀ। ਬੰਦਾ ਕਮਾਈ ਕਾਹਦੇ ਲਈ ਕਰਦਾ? ਉਹਦੇ ਵਿੱਚੋਂ ਕੁਝ ਬਚਤ ਹੋਏਗੀ, ਕੁਝ ਲਾਹਾ ਮਿਲੇਗਾ। ਕਮਾਈ ਕਰਦਾ ਨਾ ਕੋਈ ਜ਼ਿਮੀਂਦਾਰ, ਕਿਸਾਨ 6 ਮਹੀਨੇ ਮਿਹਨਤ ਕਰਦਾ, ਹੱਡ ਭੰਨਵੀਂ ਮਿਹਨਤ ਕਮਾਈ ਕਰਦਾ, ਫਿਰ ਹੀ ਕਮਾਈ ਕਰਨ ਤੋਂ ਬਾਅਦ ਅਨਾਜ ਦਾ ਬੋਲ ਲੱਗਦਾ ਨਾ ਉਹਦੇ ਘਰ। ਅਨਾਜ ਦਾ ਬੋਲ ਕਦੋਂ ਲੱਗੇਗਾ? ਜਦੋਂ ਉਹ ਹਲ ਵਾਹੇਗਾ, ਬੀਜ ਬੀਜੇਗਾ। ਇਹ ਕਮਾਈ ਹੈ, ਭਾਵੇਂ ਅੱਤ ਦੀ ਗਰਮੀ ਹੈ, ਅੱਤ ਦੀ ਸਰਮੀ, ਇਹ ਗਰਮੀ, ਸਰਦੀ, ਮੀਂਹ, ਝੱਖੜ, ਕੁਝ ਵੀ ਹੋਵੇ, ਕਿਸਾਨ ਦੀ ਮਿਹਨਤ ਬਹੁਤ ਜ਼ਿਆਦੀ ਹੈ, ਇਹ ਕਿਸਾਨ ਦੀ ਕਮਾਈ ਹੈ। ਇਸੇ ਤਰ੍ਹਾਂ ਦੁਕਾਨਦਾਰ ਦੀ ਆਪਣੀ ਕਮਾਈ ਹੈ, ਨੌਕਰ ਚਾਕਰ ਦੀ ਆਪਣੀ, ਵੇਲੇ ਕੁਵੇਲੇ ਨੌਕਰੀ 'ਤੇ ਜਾਣਾ ਹੀ ਜਾਣਾ, ਟਾਈਮ 'ਤੇ ਪਹੁੰਚਣਾ ਹੀ ਪਹੁੰਚਣਾ। ਨੌਕਰ ਦਾ ਵੀ ਕੰਮ ਕੋਈ ਸੌਖਾ ਨਹੀਂ ਹੈ। ਬਾਣੀ ਨੇ ਉਦਾਹਰਣਾਂ ਬਹੁਤ ਹੀ ਦਿੱਤੀਆਂ ਨੇ ਨੌਕਰ ਬਾਰੇ, ਚਾਕਰ ਬਾਰੇ, ਕਿਸਾਨ ਬਾਰੇ, ਜ਼ਿਮੀਂਦਾਰ ਬਾਰੇ। ਵਪਾਰੀ ਬੰਦੇ ਨੂੰ ਵੀ ਡਰ ਬਣਿਆ ਰਹਿੰਦਾ ਕਿ ਇੰਨੀ ਰਕਮ ਖਰਚ ਕੇ ਮੈਂ ਇਹ ਵਸਤੂ ਖਰੀਦੀ ਹੈ, ਕਿਤੇ ਘਾਟਾ ਹੀ ਨਾ ਪੈ ਜਾਏ, ਡਰ ਤਾਂ ਬਣਿਆ ਰਹਿੰਦਾ। ਪੈਦਲ ਹੀ ਜਾਣਾ ਹੁੰਦਾ ਸੀ ਤਾਂ ਉਦੋਂ ਵਪਾਰ ਕਰਨ ਵਾਸਤੇ ਕਈ ਕਈ ਦਿਨ ਤੁਰ ਕੇ ਜਾਂਦੇ ਸਨ, ਵਸਤੂਆਂ ਖਰੀਦਦੇ ਸਨ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਫਿਰ ਉਹਨੂੰ ਚੁੱਕ ਕੇ ਪੰਡਾ ਬੰਨ੍ਹ ਕੇ ਲੈ ਕੇ ਜਾਂਦੇ ਸਨ। ਤਗੜੇ ਵਪਾਰੀ ਗੱਡਿਆਂ 'ਤੇ, ਘੋੜਿਆਂ 'ਤੇ, ਖੱਚਰਾਂ 'ਤੇ, ਊਠਾਂ 'ਤੇ ਲੱਦ ਕੇ ਵਪਾਰ ਕਰਦੇ ਸਨ। ਪਰ ਮਿਹਨਤ ਉਹਨਾਂ ਦੀ ਬਹੁਤ ਸੀ, ਕਮਾਈ ਵੱਡੀ ਸੀ। ਸਿੱਖੀ ਦੀ ਸੇਵਾ ਦੀ ਵੀ ਇੱਕ ਕਮਾਈ ਹੈ, ਇਹਦੇ ਵਿੱਚੋਂ ਵੀ ਕੁਝ ਨਾ ਕੁਝ ਲਾਭ ਮਿਲਦਾ ਹੈ। ਦੁਨੀਆਦਾਰੀ ਦੀ ਕਮਾਈ ਤਾਂ ਕਿਤੇ ਨਾ ਕਿਤੇ ਵਿਅਰਥ ਚਲੀ ਜਾਂਦੀ ਹੈ, ਅਜਾਈ ਚਲੀ ਜਾਂਦੀ ਹੈ, ਪਰ ਇਹ ਕਮਾਈ, ਗੁਰੂ ਦੇ ਦਰ 'ਤੇ ਬੈਠਣ ਵਾਲੀ ਕਮਾਈ, ਇਹ ਐਵੇਂ ਅਜਾਈ ਨਹੀਂ ਜਾਂਦੀ। ਇਹ ਜ਼ਰੂਰ ਫਲੀਭੂਤ ਹੁੰਦੀ ਹੈ, ਇਹ ਵਿਅਰਥ ਨਹੀਂ ਜਾਂਦੀ। ਹੋ ਸਕਦਾ ਹੈ ਕਿਸੇ ਵਪਾਰੀ ਬੰਦੇ ਦੀ ਕਮਾਈ ਮਿੱਟੀ ਵਿੱਚ ਰੁਲ ਜਾਏ, ਉਹਨੂੰ ਕੁਝ ਵੀ ਨਾ ਮਿਲੇ, ਕਿਸਾਨ ਨੂੰ ਲਾਭ ਨਾ ਮਿਲੇ, ਨੌਕਰ ਚਾਕਰ ਨੂੰ ਕੁਝ ਲਾਭ ਨਾ ਮਿਲੇ, ਹੱਟੀ ਚਲਾਉਣ ਵਾਲੇ ਨੂੰ ਘਾਟਾ ਪੈ ਜਾਏ। ਪਰ ਆ ਜਿਹੜੀ ਗੁਰੂ ਦੀ ਸੇਵਾ ਵਾਲੀ ਕਮਾਈ ਹੈ, ਇਹ ਕਦੇ ਵਿਅਰਥ ਨਹੀਂ ਜਾਂਦੀ, ਇਹ ਕਦੇ ਅਕਾਰਥ ਨਹੀਂ ਜਾਂਦੀ। ਸਤਿਗੁਰੂ ਜੀ ਬਾਣੀ ਵਿੱਚ ਵੀ ਆਖਦੇ ਨੇ, ਬਿਰਥੀ ਘਾਲ ਨਾ ਜਾਈ। ਇਹ ਘਾਲ ਕਦੇ ਵਿਅਰਥ ਨਹੀਂ ਜਾਏਗੀ, ਕਦੇ ਅਕਾਰਥ ਨਹੀਂ ਜਾਏਗੀ। ਇਹ ਘਾਲ ਕਮਾਈ, ਇਹ ਲਿਖੀ ਜਾਏਗੀ, ਇਹ ਬੀਜ ਬੀਜਿਆ ਜਾਏਗਾ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਇਹ ਕਮਾਈ ਵਿਅਰਥ ਨਹੀਂ ਹੈ। ਰਾਮਦਾਸ ਭੰਡਾਰੀਆ ਬਾਲਾ ਸਾਈਂ ਦਾਸ ਧਿਆਈ, ਇੱਕ ਸਿੱਖ ਦਾ ਨਾਮ ਸੀ ਭਾਈ ਰਾਮਦਾਸ। ਇੱਕ ਤਾਂ ਗੁਰੂ ਰਾਮਦਾਸ ਹੋਏ, ਲੇਕਿਨ ਇੱਕ ਸਿੱਖ ਦਾ ਨਾਮ ਸੀ ਰਾਮਦਾਸ। ਉਹ ਭੰਡਾਰੀਆ ਸੀ, ਭਾਵ ਕਿ ਉਹ ਖਜ਼ਾਨੇ ਦਾ ਮਾਲਕ ਸੀ। ਭੰਡਾਰੀ ਕਿਹਨੂੰ ਕਹਿੰਦੇ ਨੇ? ਜਿਹਦੇ ਕੋਲ ਕੋਈ ਖਜ਼ਾਨਾ ਹੋਵੇ। ਨਾਮ ਦਾ ਖਜ਼ਾਨਾ ਉਹਨੂੰ ਮਿਲ ਗਿਆ, ਨਾਮ ਦੇ ਇੰਨੇ ਵੱਡੇ ਭੰਡਾਰੇ ਦਾ ਮਾਲਕ ਬਣ ਗਿਆ ਭਾਈ ਰਾਮਦਾਸ। ਫਿਰ ਇੱਕ ਸਿੱਖ ਹੈ ਭਾਈ ਬਾਲਾ ਜੀ, ਇਹ ਵੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਇੱਕ ਸਿੱਖ ਹੋਇਆ। ਫਿਰ ਸਾਈਂ ਦਾਸ, ਇਹ ਸਾਈਂ ਦਾਸ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵੇਲੇ ਸਿੱਖ ਹੋਇਆ। ਇੱਕ ਸਾਈਂ ਦਾਸ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਦਾ ਹੈ। ਧਿਆਈ, ਇਹ ਅੰਦਰੋਂ ਧਿਆਉਣ ਵਾਲੇ ਸਨ। ਧਿਆਈ ਦਾ ਭਾਵ ਕੀ ਹੈ? ਮਨ ਚਿੱਤ ਕਰਕੇ ਧਿਆਉਣਾ, ਅੰਦਰੋਂ ਧਿਆਉਣਾ। ਗੁਰਮੁਖ ਵਿਸ਼ਨੂੰ ਬੀਬੜਾ ਮਾਛੀ ਸੁੰਦਰ ਗੁਰਮਤਿ ਪਾਈ। ਭਾਈ ਗੁਰਮੁਖ ਜੀ, ਭਾਈ ਵਿਸ਼ਨੂੰ ਜੀ, ਭਾਈ ਮਾਛੀ ਜੀ, ਭਾਈ ਸੁੰਦਰ ਜੀ, ਗੁਰਮਤਿ ਪਾਈ, ਇਹਨਾਂ ਨੇ ਗੁਰੂ ਕੋਲੋਂ ਗੁਰਮਤਿ ਪਾਈ ਹੈ। ਗੁਰਮਤਿ ਦਾ ਭਾਵ ਕੀ ਹੈ? ਗੁਰੂ ਦੀ ਮਤ ਪਾ ਲੈਣੀ, ਗੁਰੂ ਦੀ ਮਤ ਗ੍ਰਹਿਣ ਕਰਨੀ। ਇੱਕ ਤਾਂ ਸਾਡੀ ਆਪਣੀ ਮਤ ਹੈ, ਆਪਣੀ ਬੁੱਧੀ ਹੈ, ਇੱਕ ਹੈ ਗੁਰੂ ਦੀ ਮਤ। ਇਹਨਾਂ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਕੋਲੋਂ ਗੁਰਮਤਿ ਪਾਈ, ਗੁਰੂ ਦੀ ਮਤ ਪ੍ਰਾਪਤ ਕੀਤੀ। ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ, ਜਿੱਥੇ ਗੁਰੂ ਦੀ ਮਤ ਆ ਜਾਏ ਉੱਥੇ ਸਾਡੀ ਮਤ ਨਹੀਂ ਰਹਿੰਦੀ, ਸਾਡੀ ਮਤ ਮੁੱਕ ਜਾਂਦੀ ਹੈ, ਗਵਾਚ ਜਾਂਦੀ ਹੈ, ਕਿਉਂਕਿ ਗੁਰੂ ਦੀ ਮਤ ਆ ਗਈ, ਗੁਰੂ ਦੀ ਮਤ ਦਾ ਟਿਕਾਣਾ ਹੋ ਗਿਆ ਸਾਡੇ ਅੰਦਰ। ਜਿੱਥੇ ਗੁਰੂ ਦੀ ਮਤ ਆ ਜਾਏ ਉਹ ਫਿਰ ਗੁਰੂ ਹੀ ਦੇਖਦਾ ਹੈ, ਗੁਰੂ ਹੀ ਸੁਣਦਾ ਹੈ, ਹਰ ਪਾਸੇ ਉਹਨੂੰ ਗੁਰੂ ਹੀ ਗੁਰੂ ਦਿਖਾਈ ਦਿੰਦਾ ਹੈ। ਉਹਦੀ ਦ੍ਰਿਸ਼ਟੀ ਵਿੱਚ ਵੀ ਗੁਰੂ ਹੈ, ਉਹਦੇ ਸੁਣਨ ਵਿੱਚ ਵੀ ਗੁਰੂ ਹੈ, ਉਹਦੇ ਚੱਲਣ ਵਿੱਚ ਵੀ ਗੁਰੂ ਹੈ, ਉਹਦੀ ਕਰਨੀ ਕਿਰਤ ਹਰ ਪਾਸੇ ਗੁਰੂ ਹੀ ਗੁਰੂ ਹੈ। ਅੱਖੀਂ ਬਾਝੋਂ ਵੇਖਣਾ, ਵਿਣਕੰਨਾ ਸੁਣਨਾ, ਜੀਭੇ ਬਾਝੋਂ ਬੋਲਣਾ, ਗੁਰੂ ਅੰਗਦ ਦੇਵ ਜੀ ਦੇ 62 ਸਲੋਕਾਂ ਦੇ ਅੰਦਰ ਇਹ ਸਲੋਕ ਹੈ। ਵਿਣ ਹੱਥਾਂ ਕਰਨਾ, ਅੱਖਾਂ ਤੋਂ ਬਿਨਾਂ ਹੀ ਦੇਖਣਾ, ਭਾਵ ਕੀ ਇਹ ਅੱਖਾਂ ਜਿਹੜੀਆਂ ਸੰਸਾਰ ਦੇਖਦੀਆਂ ਨੇ, ਦੁਨੀਆਂ ਨੂੰ ਦੇਖਦੀਆਂ ਨੇ, ਪਦਾਰਥਵਾਦੀ ਦੁਨੀਆਂ ਨੂੰ ਦੇਖਣ ਵਾਲੀਆਂ ਅੱਖਾਂ, ਇਹਨਾਂ ਤੋਂ ਬਿਨਾਂ ਹੋ ਕੇ, ਇਹਨਾਂ ਤੋਂ ਹੀਣ ਹੋ ਕੇ ਦੇਖਣਾ। ਗੁਰੂ ਅੰਗਦ ਦੇਵ ਜੀ ਕਹਿੰਦੇ ਉਹ ਨੇਤਰ ਕਿਹੜੇ? ਉਹ ਗੁਰੂ ਦੇ ਨੇਤਰ ਹਨ, ਉਹ ਗੁਰੂ ਦੇ ਗਿਆਨ ਦੀਆਂ ਅੱਖਾਂ ਹਨ। ਅੱਖੀਂ ਬਾਝੋਂ ਇਹ ਦੁਨੀਆਂ ਦੀਆਂ ਅੱਖਾਂ ਤੋਂ ਰਹਿਤ ਹੋ ਕੇ ਗੁਰੂ ਦੀਆਂ ਦਿੱਤੀਆਂ ਹੋਈਆਂ ਅੱਖਾਂ ਦੇ ਨਾਲ ਦੇਖਣਾ, ਵਿਣ ਕੰਨਾਂ ਸੁਣਨਾ। ਇੱਕ ਤਾਂ ਉਹ ਕੰਨ ਹੈ ਨਾ ਜਿਹੜਾ ਸੰਸਾਰ ਸੁਣਦੇ ਨੇ, ਦੁਨੀਆਦਾਰੀ ਦੀਆਂ ਗੱਲਾਂ ਬਾਤਾਂ, ਨਿੰਦਿਆ ਚੁਗਲੀ, ਐਸੀਆਂ ਗੱਲਾਂ ਸੁਣਨ ਵਾਲੇ ਕੰਨ। ਹੁਣ ਇਹ ਕੰਨ ਇਸ ਪੱਖ ਤੋਂ ਰਹਿਤ ਹੋ ਗਏ, ਗੁਰੂ ਅੰਗਦ ਦੇਵ ਜੀ ਕਹਿੰਦੇ ਬਿਨਾਂ ਹੀ ਕੰਨਾਂ ਤੋਂ, ਭਾਵ ਕਿ ਹੁਣ ਅਸੀਂ ਜੋ ਕੁਝ ਸੁਣਦੇ ਹਾਂ ਗੁਰੂ ਹੀ ਸੁਣਾਈ ਦਿੰਦਾ ਹੈ। ਬਿਨਾਂ ਹੀ ਪੈਰਾਂ ਤੋਂ ਚੱਲ ਪੈਣਾ, ਚੱਲਣਾ ਬੜਾ ਔਖਾ ਹੈ ਪੈਰਾਂ ਤੋਂ ਬਿਨਾਂ, ਪਰ ਇਹ ਉਹ ਪੈਰ ਜਿਹੜੇ ਗੁਰੂ ਦੇ ਬਖਸ਼ਿਸ਼ ਕੀਤੇ ਹੋਏ, ਦੁਨਿਆਵੀ ਪੈਰ ਨਹੀਂ, ਸੰਸਾਰੀ ਪੈਰ ਨਹੀਂ। ਇਹ ਸਾਰਾ ਕੁਝ ਹੁਕਮ ਨੂੰ ਪਹਿਚਾਣ ਕੇ ਪ੍ਰਾਪਤ ਹੁੰਦਾ ਹੈ। ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ। ਗੁਰੂ ਅੰਗਦ ਦੇਵ ਜੀ ਕਹਿੰਦੇ ਬਿਨਾਂ ਅੱਖਾਂ ਤੋਂ ਦੇਖਣਾ, ਬਿਨਾਂ ਕੰਨਾਂ ਤੋਂ ਸੁਣਨਾ, ਬਿਨਾਂ ਹੱਥਾਂ ਤੋਂ ਕਰਨਾ, ਬਿਨਾਂ ਹੱਥਾਂ ਤੋਂ ਚੱਲਣਾ, ਇਹ ਗੱਲ ਹੁਕਮ ਦੀ ਹੈ, ਹੁਕਮ ਵਿੱਚ ਰਹਿਣਾ। ਇੱਕ ਹੋਰ ਬੋਲ ਆਉਂਦਾ ਹੈ ਸਤਿਗੁਰੂ ਜੀ ਦਾ, ਤੁਰਦੇ ਕੋ ਤੁਰਦਾ ਮਿਲੇ, ਉੱਡਦੇ ਕੋ ਉੱਡਤਾ। ਕੋਈ ਬੰਦਾ ਤੁਰਿਆ ਜਾ ਰਿਹਾ ਹੈ, ਇੱਕ ਬੰਦਾ ਉੱਡਦਾ ਪਿਆ ਹੈ, ਪੰਛੀ ਦੋਵਾਂ ਦਾ ਮੇਲ ਨਹੀਂ ਹੈ, ਦੋਵੇਂ ਇੱਕੋ ਰਸਤੇ 'ਤੇ ਤੁਰਨ, ਬਰਾਬਰ ਦੀ ਤੋਰ ਹੋਵੇ ਤਾਂ ਹੀ ਇੱਕ ਦੂਜੇ ਦੇ ਨਾਲ ਮਿਲ ਕੇ ਤੁਰ ਸਕਦੇ ਨੇ। ਪੰਛੀ ਖੰਭਾਂ ਦੇ ਨਾਲ ਉੱਡਦੇ ਹਨ, ਇੱਕ ਪੰਛੀ ਉਡਾਰੀ ਵਿੱਚ ਹੈ, ਇੱਕ ਪੰਛੀ ਬੈਠਾ ਹੋਇਆ, ਕੋਈ ਮੇਲ ਨਹੀਂ ਹੈ। ਉੱਡਦੇ ਹੋਏ ਪੰਛੀ ਨੂੰ ਉੱਡਦਾ ਹੋਇਆ ਪੰਛੀ ਹੀ ਮਿਲਦਾ ਹੈ, ਤੁਰਦੇ ਹੋਏ ਜੀਵ ਨੂੰ ਤੁਰਨ ਵਾਲਾ ਹੀ ਮਿਲਦਾ ਹੈ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਕਹਿੰਦੇ ਗੁਰੂ ਦੀ ਚਾਲ ਚੱਲਣ ਵਾਲੇ ਨੂੰ ਹੀ ਗੁਰੂ ਮਿਲਦਾ ਹੈ। ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਜਿਉਂਦਾ ਬੰਦਾ ਹੈ ਨਾ, ਇੱਕ ਮੁਰਦਾ ਹੈ, ਦੋਵਾਂ ਦਾ ਕੋਈ ਮੇਲ ਨਹੀਂ ਹੈ। ਉਂਝ ਵਿਦਵਾਨਾਂ ਨੇ ਅਰਥ ਕੀਤਾ ਇੱਕ ਆਤਮਕ ਤਲ ਤੋਂ ਮਰਿਆ ਹੋਇਆ ਬੇਮੁਖ ਬੰਦਾ, ਇੱਕ ਗੁਰੂ ਦੇ ਉਪਦੇਸ਼ ਦੇ ਨਾਲ ਜਿਸ ਨੇ ਜਾਗਣਾ ਕੀਤਾ ਹੈ, ਜੀਵਨ ਪ੍ਰਾਪਤ ਕੀਤਾ ਹੈ, ਇੱਕ ਗੁਰਮੁਖ ਇੱਕ ਮਨਮੁਖ। ਗੁਰਮੁਖ ਨੂੰ ਗੁਰਮੁਖ, ਭਗਤ ਨੂੰ ਭਗਤ, ਮਨਮੁਖ ਨੂੰ ਮਨਮੁਖ, ਅਮਲੀ ਨੂੰ ਅਮਲੀ, ਇਹਨਾਂ ਦੀ ਆਪਸ ਵਿੱਚ ਸਾਂਝ ਹੈ। ਜਿਵੇਂ ਪਾਣੀ ਦੀ ਪਾਣੀ ਨਾਲ ਸਾਂਝ ਹੈ, ਮਿੱਟੀ ਦੀ ਮਿੱਟੀ ਨਾਲ, ਅੱਗ ਦੀ ਅੱਗ ਨਾਲ। ਬੜੇ ਬੋਲ ਇਸ ਤਰ੍ਹਾਂ ਆ ਜਾਂਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ। ਪਾਣੀ ਵਿੱਚ ਪਾਣੀ ਪਾਈਦਾ ਹੈ, ਪਾਣੀ ਮਿਲ ਜਾਂਦਾ ਹੈ, ਅੱਗ ਵਿੱਚ ਅੱਗ ਪਾਈਦੀ ਹੈ, ਅੱਗ ਮਿਲ ਜਾਂਦੀ ਹੈ, ਮਿੱਟੀ ਵਿੱਚ ਮਿੱਟੀ ਮਿਲ ਜੇ। ਜੈਸੇ ਏਕ ਆਗ ਤੇ ਕਨੁੱਕਾ ਕੋਟ, ਆਗ ਉੱਠੇ ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੇ ਮਿਲਾਏਂਗੇ। ਅੱਗ ਦੇ ਵਿੱਚੋਂ ਚੰਗਿਆੜੇ ਬਾਹਰ ਡਿੱਗ ਪੈਣ, ਕੋਲੇ ਬਾਹਰ ਡਿੱਗ ਪੈਣ, ਉਹ ਕਾਲੇ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਅੱਗ ਵਿੱਚ ਪਾ ਦੇਈਏ ਤੇ ਫਿਰ ਅੱਗ ਦਾ ਹੀ ਰੂਪ ਹੋ ਜਾਣਗੇ। ਉਹਨਾਂ ਦੀ ਜਿਹੜੀ ਕਾਲਖ ਹੈ ਉਹ ਦੂਰ ਹੋ ਜਾਂਦੀ ਹੈ, ਉਹ ਕਾਲਖ ਤੋਂ ਰਹਿਤ ਹੋ ਜਾਂਦੇ ਹਨ, ਫਿਰ ਲਾਲ ਹੋ ਜਾਂਦੇ ਨੇ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੁੱਕਾ। ਇਹ ਜਿਹੜੀ ਧੂੜ ਹੈ ਨਾ ਮਿੱਟੀ, ਜਦੋਂ ਹਵਾ ਆਉਂਦੀ ਹੈ ਜਾਂ ਹਨੇਰੀ ਆਉਂਦੀ ਹੈ, ਵਾਵਰੋਲੇ ਆਉਂਦੇ, ਆਕਾਸ਼ ਵਾਲੇ ਪਾਸੇ ਨੂੰ ਆਪਾਂ ਦੇਖਦੇ ਹਾਂ, ਗਰਦ ਮਿੱਟੀ ਧੂੜ ਉੱਡਦੀ ਹੈ। ਜਾਂ ਉਸ ਵੇਲੇ ਦੀ ਗੱਲ ਹੈ ਜਦੋਂ ਘੋੜਾ ਸਵਾਰ ਤੇਜ਼ ਚਾਲ ਦੇ ਨਾਲ ਘੋੜੇ ਦੌੜਾ ਕੇ ਲੰਘਦੇ ਸਨ ਅਤੇ ਮਿੱਟੀ ਆਕਾਸ਼ ਵਾਲੇ ਪਾਸੇ ਉੱਡਦੀ, ਹੌਲੀ ਹੌਲੀ ਹੌਲੀ ਹੌਲੀ ਮਿੱਟੀ ਦੇ ਉਹ ਕਿਣਕੇ ਫਿਰ ਜ਼ਮੀਨ 'ਤੇ ਆ ਕੇ ਡਿੱਗ ਪੈਂਦੇ, ਧੂਰ ਕੇ ਕਨੁੱਕਾ ਸਭੇ ਧੂਰ ਹੀ ਸਮੇਂ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਜੀਵ ਹੈ ਨਾ, ਹੈ ਤਾਂ ਰੱਬ ਦਾ ਹੀ ਰੂਪ, ਪਰਮਾਤਮਾ ਦਾ ਹੀ ਰੂਪ। ਜਿਵੇਂ ਅੱਗ ਦੇ ਚੰਗਿਆੜੇ ਵੱਖ ਹੋ ਜਾਂਦੇ ਨੇ, ਧੂੜ ਦੇ ਕਿਣਕੇ ਵੱਖ ਹੋ ਜਾਂਦੇ ਨੇ, ਇਹ ਜੀਵ ਇਵੇਂ ਵੱਖ ਹੈ, ਵਿਛੜਿਆ ਹੋਇਆ ਹੈ, ਟੁੱਟਾ ਹੋਇਆ ਹੈ, ਇਹਦੀ ਦੂਰੀ ਬਣੀ ਹੋਈ ਹੈ। ਇਹ ਉਹ ਸਿੱਖ ਨੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੀ ਚਰਨ ਸ਼ਰਨ ਵਿੱਚ ਰਹਿ ਕਰਕੇ ਗੁਰਮਤ ਨੂੰ ਪ੍ਰਾਪਤ ਕੀਤਾ ਹੈ, ਗੁਰੂ ਦੀ ਮੱਤ ਨੂੰ ਲੈਣਾ ਕੀਤਾ ਹੈ। ਲੇਕਿਨ ਬਾਣੀ ਇਹ ਗੱਲ ਆਖਦੀ ਹੈ, ਗੁਰੂ ਦੀ ਮੱਤ ਨੂੰ ਲੈਣ ਵਾਸਤੇ ਆਪਣੀ ਮੱਤ ਦਾ ਤਿਆਗ ਕਰਨਾ ਪੈਂਦਾ ਹੈ, ਫਿਰ ਗੁਰੂ ਦੀ ਮੱਤ ਆ ਜਾਂਦੀ ਹੈ। ਲਾਏ ਚਿੱਤ ਕਰ ਚੱਕਰੀ, ਮਨ ਨਾਮ ਕਰ ਕੰਮ, ਬੰਨ ਬਦੀਆਂ ਕਰ ਧਾਵਣੀ, ਤਾਂ ਕੋ ਆਖੇ ਧੰਨ, ਨਾਨਕ ਵੇਖੈ ਨਦਰ ਕਰ, ਚੜ੍ਹੇ ਚਵਗਣ ਵੰਨ। ਜੇ ਮਾਲਕ ਦੇ ਹੁਕਮ ਨੂੰ ਮੰਨਣਾ ਹੈ ਤੇ ਇੱਕ ਚਾਕਰ ਨੂੰ, ਨੌਕਰ ਨੂੰ ਆਪਣੀ ਮੱਤ ਤਿਆਗਣੀ ਪਵੇਗੀ। ਆਪਣੀ ਅਕਲ ਬੁੱਧੀ ਤਿਆਗ ਕੇ ਨੌਕਰ ਚਾਕਰੀ ਕਰੇ, ਉਹਨੂੰ ਕਹਿੰਦੇ ਚਿੱਤ ਲਾ ਕੇ ਚਾਕਰੀ ਕਰਨੀ, ਮਨ ਕਰਕੇ ਚਾਕਰੀ ਕਰਨੀ। ਮਨ ਨਾਮ, ਨਾਮ ਦਾ ਮੰਨਣ ਕਰ। ਤੂੰ ਗੁਰੂ ਦੀ ਚਾਕਰੀ ਕਿਵੇਂ ਕਰ? ਜਿਵੇਂ ਇੱਕ ਨੌਕਰ ਕਰਦਾ ਹੈ ਚਾਕਰੀ ਆਪਣੇ ਮਾਲਕ ਦੀ। ਤੇਰੀ ਚਾਕਰੀ ਕੀ ਹੈ? ਗੁਰੂ ਨਾਨਕ ਦੇਵ ਜੀ ਕਹਿੰਦੇ, ਗੁਰੂ ਦਾ ਹੁਕਮ ਮੰਨ ਲੈਣਾ, ਗੁਰੂ ਦਾ ਨਾਮ ਮੰਨ ਲੈਣਾ। ਕਰ ਕੰਮ, ਜਿਵੇਂ ਮਾਲਕ ਦਾ ਹੁਕਮ ਮੰਨ ਕੇ ਨੌਕਰ ਕੰਮ ਕਰਦਾ ਹੈ, ਤੂੰ ਨਾਮ ਨੂੰ ਮੰਨ ਕੇ ਜੀਵਨ ਨਿਰਵਾਹ ਕਰ। ਜਿਵੇਂ ਨਾਮ ਤੋਰਦਾ ਹੈ, ਜਿਵੇਂ ਮਾਲਕ ਪ੍ਰੇਰਦਾ ਹੈ। ਕਾਠ ਕੀ ਪੁੱਤਰੀ ਕਹਾਂ ਕਰੇ ਬਫਰੋ, ਖਿਲਾਵਣ ਹਾਰੋ ਜਾਣੇ। ਲੱਕੜ ਦੀਆਂ ਪੁਤਲੀਆਂ ਦੀ ਖੇਡ ਆਪਾਂ ਦੇਖਦੇ, ਉਹ ਜਿਵੇਂ ਉਸਨੂੰ ਖਿਡਾਉਂਦਾ ਹੈ ਉਵੇਂ ਹੀ ਖੇਡਦੀਆਂ ਹਨ, ਜਿਵੇਂ ਉਸਨੂੰ ਨਚਾਉਂਦਾ ਹੈ ਉਵੇਂ ਹੀ ਨੱਚਦੀਆਂ ਹਨ। ਗੁਰੂ ਦਾ ਹੁਕਮ ਹੈ, ਇਹਦੇ ਮੁਤਾਬਕ ਜੋ ਸਿੱਖ ਚੱਲਦਾ ਹੈ ਉਹਨੂੰ ਕਹਿੰਦੇ ਉਸਨੇ ਗੁਰਮਤ ਪਾਈ। ਔਰ ਇਹਨਾਂ ਸਿੱਖਾਂ ਨੇ ਗੁਰਮਤ ਪਾ ਲਈ ਸੀ। ਸਾਧ ਸੰਗਤ ਵੱਡੀ ਵਡਿਆਈ, ਗੁਰੂ ਦੀ ਸੰਗਤ, ਸਾਧ ਦਾ ਭਾਵ ਹੈ ਗੁਰੂ, ਗੁਰੂ ਦੀ ਸੰਗਤ ਵਿੱਚ ਵੱਡੀ ਵਡਿਆਈ ਹੈ। ਇੱਥੇ ਵਡਿਆਈ ਦਾ ਭਾਵ ਕੀ ਹੈ? ਬਖਸ਼ਿਸ਼, ਰਹਿਮਤ, ਵੱਡਾ ਹੋ ਜਾਣਾ, ਵਡੱਪਣ। ਇਹ ਵਡਿਆਈ ਜਿਹੜੀ ਹੈ, ਵਡੱਪਣ ਜਿਹੜਾ ਹੈ, ਇਹ ਸਤ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ, ਸਾਧ ਸੰਗਤ ਵਿੱਚੋਂ। ਇਹੀ ਕਾਰਨ ਹੈ ਬਾਣੀ ਸਾਨੂੰ ਕਹਿੰਦੀ ਹੈ, ਜਿਤਨਾ ਕੁ ਸਮਾਂ ਮਿਲੇ ਸਾਨੂੰ ਗੁਰੂ ਦੀ ਸੰਗਤ ਕਰਨੀ ਚਾਹੀਦੀ ਹੈ। ਜਿੰਨਾ ਵੀ ਸਮਾਂ ਮਿਲੇ ਸਾਨੂੰ ਗੁਰੂ ਦੀ ਸੰਗਤ ਵਿੱਚ ਜ਼ਰੂਰ ਹਾਜ਼ਰੀ ਲਗਵਾਉਣੀ ਚਾਹੀਦੀ ਹੈ। ਇਹ ਸਲੋਕ ਤਾਂ ਬੜੀ ਵਾਰ ਸੁਣਦੇ ਹਾਂ ਨਾ, ਇੱਕ ਘੜੀ ਆਦਿ ਘੜੀ ਆਦੂ ਅਹੂ ਤੇ ਆਦਿ ਭਗਤਨ ਸੇਤੇ ਗੋਸ਼ਟੇ ਜੋ ਕਿਨੋ ਸੋ ਲਾਭ। ਘੜੀ ਤੋਂ ਅੱਧੀ ਘੜੀ, ਅੱਧੀ ਤੋਂ ਫਿਰ ਅੱਧੀ ਘੜੀ, ਭਗਤਾਂ ਦੇ ਨਾਲ ਕੀਤੀ ਹੋਈ ਜਿਹੜੀ ਗੋਸ਼ਟੀ ਹੈ ਉਹਦੇ ਵਿੱਚੋਂ ਲਾਹਾ ਜ਼ਰੂਰ ਮਿਲਦਾ ਹੈ, ਲਾਭ ਜ਼ਰੂਰ ਮਿਲਦਾ ਹੈ। ਭਗਤਾਂ ਦੀ ਗੋਸ਼ਟੀ ਜਿਹੜੀ ਹੈ ਉਹਦਾ ਜ਼ਿਕਰ ਬਾਣੀ ਵਿੱਚ ਵੀ ਆਉਂਦਾ ਹੈ। ਨਾਮਦੇਵ, ਕਬੀਰ, ਤ੍ਰਿਲੋਚਨ, ਇਹਨਾਂ ਸਮਕਾਲੀ ਭਗਤਾਂ ਦੀ ਆਪਸ ਵਿੱਚ ਗੋਸ਼ਟੀ ਦਾ ਜ਼ਿਕਰ ਕਈ ਵਾਰ ਆਉਂਦਾ। ਕਹੇ ਨਾਮਦੇਵ, ਸੁਣੋ ਤ੍ਰਿਲੋਚਨ, ਬਾਲਕ ਪਾਲਣ ਪੌੜੀ ਅਲੇ, ਅੰਤਰ ਬਾਹਰ ਕਾਜ ਵਿਰੋਧੀ, ਜੀਤ ਸੋ ਬਾਰਕ ਰਾਖੀ ਅਲੇ। ਇਹ ਕਹਿ ਕੌਣ ਰਹੇ ਨੇ? ਭਗਤ ਨਾਮਦੇਵ ਜੀ। ਔਰ ਕਿਹਨਾਂ ਨੂੰ ਕਹਿ ਰਹੇ ਨੇ? ਭਗਤ ਤ੍ਰਿਲੋਚਨ ਜੀ ਨੂੰ। ਇਹ ਦੋਵੇਂ ਸਮਕਾਲੀ ਸਨ, ਇੱਕੋ ਸਮੇਂ ਇੱਕੋ ਇਲਾਕੇ ਵਿੱਚ ਰਹਿਣ ਵਾਲੇ ਭਗਤ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਉਂਝ ਤਾਂ ਇਹ ਜਿਹੜੇ ਭਗਤ ਨੇ ਵੱਖਰੇ ਵੱਖਰੇ ਇਲਾਕੇ ਹਨ, ਵੱਖਰੀਆਂ ਵੱਖਰੀਆਂ ਬੋਲੀਆਂ ਹਨ, ਕੋਈ ਪੱਛਮ ਤੋਂ ਹੈ, ਕੋਈ ਪੂਰਬ ਤੋਂ ਹੈ। ਲੇਕਿਨ ਬਾਣੀ ਦੇ ਇਹਨਾਂ ਅੱਖਰਾਂ ਤੋਂ, ਬੋਲਾਂ ਤੋਂ ਪਤਾ ਲੱਗਦਾ ਕਿ ਭਗਤ ਤ੍ਰਿਲੋਚਨ ਜੀ ਅਤੇ ਭਗਤ ਨਾਮਦੇਵ ਜੀ ਇੱਕ ਹੀ ਇਲਾਕੇ ਦੇ ਸਨ ਅਤੇ ਸਮਕਾਲੀ ਸਨ, ਇੱਕੋ ਹੀ ਸਮੇਂ ਵਿੱਚ ਹੋਏ ਨੇ। ਇਸ ਕਰਕੇ ਇਹ ਨਾਮਦੇਵ ਜੀ ਦੇ ਆਖੇ ਹੋਏ ਬੋਲ ਨੇ। ਅਤੇ ਸੁਣ ਕੌਣ ਰਿਹਾ ਹੈ? ਸੁਣੋ ਤ੍ਰਿਲੋਚਨ, ਭਗਤ ਤ੍ਰਿਲੋਚਨ ਜੀ ਸੁਣ ਰਹੇ ਨੇ, ਨਾਮਦੇਵ ਜੀ ਉਪਦੇਸ਼ ਦੇ ਰਹੇ ਹਨ। ਕੁਝ ਵਿਦਵਾਨਾਂ ਦਾ ਕਥਨ ਹੈ कि भगत नामदेव जी की संगत विचों ही भगत त्रिलोचन जी का भगती भावना वाला जीवन बनिया। शुरू शुरू दे विच ते उन्होंने कई सवाल किए भगत नामदेव जी ने, पर जिवें जिवें हौली हौली उन्होंने भगत नामदेव जी का उपदेश मिलता गया, भगती दे गुण मिलते गए, भगती का ज्ञान मिलता गया, वो भी भगत बन गए। और भगत त्रिलोचन जी ऐसे भगत बने हैं, उन्हां दी बाणी फिर गुरु ग्रंथ साहिब महाराज जी के अंदर दर्ज हो गई। भगत त्रिलोचन जी दे बोल आपां गुरु ग्रंथ साहिब महाराज जी के अंदर पढ़ते हाँ, बड़े सुंदर बोल उन्होंने बख्शिश किए ने। धन गुरु नानक देव जी ने उदासियां दे समय नामदेव जी की बाणी, भगत त्रिलोचन जी की बाणी एकत्रित कीती ते नामदेव कह रहे ने, कहत नामदेव सुनो त्रिलोचन बालक पालन पौड़ी ले। एक छोटे जे बालक की उदाहरण दिती है, पंगूड़े विच पाया होया है एक माता ने, अंतर बाहर काज बरूदी चीत सो बारक रख। उन्हें अपना जिहड़ा चित है वह बालक वाले पासे लाया होया है। गुरु अर्जन देव जी की यह जिहड़ी संगत है, भाई गुरदास जी कहिंदे इहदे विच बहुत वड्डी वडियाई है, बहुत वड्डी बख्शिश है, बहुत वड्डी कृपा है। संगत दे विच संगत दे विच वडियाई क्यों है? क्योंकि गुरसिखां दी कीती हुई जिहड़ी अरदास बेनती है ना, वह शक्ति वह बल वह नाल वरतदा है। यही कारण है मर्यादा दे रूप विच भी कहा जाता है कि जो संगती रूप में अरदास बेनती आपां करदे हैं वो जरूर कबूल हुंदी है, प्रवान हुंदी है। जदों आपां गुरु ग्रंथ साहिब महाराज जी दे अंदर ये बाणी पढ़दे हैं ना, राम कली सद गुरु अमरदास जी महाराज जी दे उस वेले उच्चारण कीती गई जदों उन्होंने ज्योति जोत समाउणा सी। अंते सतगुर बोलिया, मैं पिछे कीर्तन करियो निर्वाण जियो, केसो गोपाल पंडित सद्यो, हर हर कथा पढ़े पुराण जियो। अंते दा भाव की है? अंत वेले, आखरी समय। गुरु अमरदास जी महाराज जी ने उदों जो कुछ अपने मुखार बिंद विचों कहा बोलिया, वह बाबा सुंदर जी ने कलमबंद कर लिया, नाल दी नाल लिखते गए। उन्हों बाणी का रूप फिर गुरु अर्जन देव जी महाराज जी ने दे दिता। हुण गुरु अमरदास महाराज जी दे ज्योति जोत समाउण दे वेले जिहड़े अंतले बोल सन वह की सन? मैं पिछे कीर्तन करियो निर्वाण जियो। कीर्तन किवें होवे? सत संगत आवे, गुरु दे सिख बैठन, साध संगत एकत्रित होवे, सत संगती रूप विच कीर्तन होवे। केसो दा भाव की है? केसां वाला परमात्मा, रब दा नाम केसो भी है ना, गुरु ग्रंथ साहिब महाराज जी दी बाणी दे मुताबिक। यह कोई वह ब्राह्मण नहीं सी जिहदा नाम केसो सी, असल विच केसो दा भाव है रब परमात्मा। केसो केसो को की है ना सोईए आसार, रात दिवस के कूकने कब हूं के सुने पुकार। केसो दा भाव रब है, परमात्मा है। पंडित दा भाव की है? जो विद्वता दे नाल भरपूर है, जिसके कोले गुरु की बाणी है, शब्द है। गोपाल दा भाव की है? वह रब जो धरती की पालना कर रहा है, रब नूं गाउण वाला भगत। भाव के गुरसिख बहुवचन है, गुरसिखा नूं सदना है, गुरमुखा नूं बुलाउणा है। ये बोल गुरु अमरदास महाराज जी ने अंत वेले आखे। इहदा भाव की सी कि साढ़े तो बाद जदों गुरमुख गुरसिख सतसंगती रूप विच कीर्तन करनगे, अरदास बेनती करनगे, ਉਹਨਾਂ ਵੱਲੋਂ ਕੀਤੇ ਹੋਏ ਕੀਰਤਨ ਦੇ ਨਾਲ ਕਲਯੁਗੀ ਜੀਵਾਂ ਦਾ ਵੀ ਭਲਾ ਹੋ ਜਾਏਗਾ, ਸਾਰਿਆਂ ਦਾ ਪਰ ਉਤਾਰਾ ਹੋ ਜਾਏਗਾ। ਕਿਸੇ ਦੇ ਬੁਲਾਏ ਹੋਏ ਸਿੱਖ ਜਦੋਂ ਆਉਂਦੇ ਹਨ, ਬਾਣੀ ਪੜ੍ਹਦੇ ਹਨ, ਕੀਰਤਨ ਕਰਦੇ ਹਨ, ਉਹਨਾਂ ਦਾ ਆਪਣਾ ਵੀ ਤਾਂ ਭਲਾ ਹੁੰਦਾ ਹੈ ਨਾ। ਤਾਂ ਹੀ ਤਾਂ ਆਪਾਂ ਕਹਿੰਦੇ ਸੁਣਨ ਵਾਲੇ ਵੀ ਪੁਨੀਤ ਹਨ, ਕਹਿਣ ਵਾਲੇ ਵੀ ਪੁਨੀਤ ਹਨ, ਸਾਰੇ ਹੀ ਪਵਿੱਤਰ ਹਨ, ਭਾਵੇਂ ਕੋਈ ਕਹਿ ਰਿਹਾ ਹੈ, ਸੁਣ ਰਿਹਾ ਹੈ। ਗਾਉਣਾ ਸੁਣਨਾ ਇਹ ਇੱਕੋ ਹੀ ਬਖਸ਼ਿਸ਼ ਹੈ, ਇੱਕੋ ਜਿਹੀ ਰਹਿਮਤ ਹੁੰਦੀ ਹੈ ਸਾਰਿਆਂ ਉੱਤੇ। ਅਤੇ ਸੰਗਤ ਵਿੱਚ ਇਹ ਦੋ ਗੁਣ ਹਨ, ਕਹਿਣਾ ਹੈ ਸੁਣਨਾ ਹੈ, ਕੀਰਤਨ ਕਰਨਾ ਹੈ ਕੀਰਤਨ ਸੁਣਨਾ ਹੈ, ਕੀਰਤੀ ਕਹਿਣੀ ਹੈ ਔਰ ਕੀਰਤੀ ਨੂੰ ਸ਼ਰਵਣ ਕਰਨਾ ਹੈ। ਕਹਿਣ ਨਾਲ ਰਸਨਾ ਪਵਿੱਤਰ ਹੁੰਦੀ ਹੈ, ਸੁਣਨ ਦੇ ਨਾਲ ਇਹ ਕੰਨ ਸਕਾਰਤ ਹੋ ਜਾਂਦੇ ਨੇ, ਜਿਵੇਂ ਭੱਟ ਜੀ ਕਹਿੰਦੇ ਨੇ, ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਨਕ ਕਰੇ ਗਿਆਨ ਗੁਰ ਕਹਿਓ ਵਿਚਾਰੇ। ਗਿਆਨ ਗੁਰ ਕਹਿਓ ਵਿਚਾਰੇ, ਗੁਰੂ ਦਾ ਕਿਹਾ ਹੋਇਆ ਜਿਹੜਾ ਵੇਦ ਸ਼ਬਦ ਦਾ ਗਿਆਨ ਹੈ, ਉਸ ਨੂੰ ਵਿਚਾਰਨਾ, ਉਹਦੀ ਚਰਚਾ ਕਰਨੀ। ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਕਾਠ ਇੱਕ ਸੁੱਕੀ ਜਿਹੀ ਨਖੇਧ ਲੱਕੜ ਦੇਖਦੇ ਹਾਂ ਆਪਾਂ, ਕਈ ਰੁੱਖ ਖੜ੍ਹੇ ਖੜ੍ਹੇ ਸੁੱਕ ਜਾਂਦੇ ਹਨ, ਕਿਸੇ ਕਾਰਨ ਉਹ ਖਲੋਤੇ ਖਲੋਤੇ ਹੀ ਸੁੱਕ ਜਾਂਦੇ ਨੇ। ਪਰ ਕਹਿੰਦੇ ਜੇ ਕਿਤੇ ਉਹ ਸ਼੍ਰੀ ਖੰਡ ਦੇ ਨੇੜੇ ਹੋਣ ਤਾਂ ਸੁੱਕੇ ਹੋਏ ਰੁੱਖ, ਸ਼੍ਰੀ ਖੰਡ ਚੰਦਨ ਦਾ ਨਾਮ ਹੈ, ਸੁੱਕੇ ਹੋਏ ਰੁੱਖ ਜਿਹੜੇ ਨਖਿੱਧ ਹਨ, ਕਿਸੇ ਕੰਮ ਦੇ ਨਹੀਂ, ਉਹ ਸੁੱਕ ਹੀ ਗਏ, ਨਾ ਪੱਤੇ ਰਹੇ, ਨਾ ਫੁੱਲ ਰਹੇ, ਨਾ ਫਲ ਰਹੇ। ਪਰ ਗੁਰੂ ਦੀ ਨਜ਼ਰ ਪੈ ਗਈ, ਮੰਨ ਲਓ ਸ਼੍ਰੀ ਖੰਡ ਹੋ ਗਏ, ਉਹ ਵੀ ਚੰਦਨ ਦੇ ਨਾਲ, ਵਪਾਰੀ ਬੰਦੇ ਕੀ ਕਰਦੇ ਨੇ, ਚੰਦਨ ਦੇ ਨਾਲ ਉਹ ਬੂਟੇ ਵੀ ਰੁੱਖ ਵੱਢ ਲੈਂਦੇ ਨੇ ਜਿਹੜੇ ਉਹਦੇ ਨੇੜੇ ਨੇੜੇ ਹੁੰਦੇ ਨੇ, ਆਲੇ ਦੁਆਲੇ ਹੁੰਦੇ ਨੇ, ਕਿਉਂਕਿ ਉਹਨਾਂ ਵਿੱਚ ਹੀ ਉਹੋ ਜਿਹੀ ਸੁਗੰਧੀ ਖੁਸ਼ਬੂ ਹੁੰਦੀ ਹੈ। ਜਿਹੜੇ ਚੰਦਨ ਦੇ ਨੇੜੇ ਨੇੜੇ ਰੁੱਖ ਹੁੰਦੇ ਨੇ, ਉਹਨਾਂ ਨੂੰ ਵੱਢ ਕੇ ਵਿੱਚ ਹੀ ਪਾ ਕੇ ਵੇਚ ਦਿੰਦੇ ਨੇ, ਉਹਨਾਂ ਦਾ ਵੀ ਓਨਾ ਹੀ ਮੁੱਲ ਲੱਗ ਜਾਂਦਾ ਹੈ, ਓਨੀ ਕੀਮਤ ਉਹਨਾਂ ਦੀ ਵੀ ਪੈ ਜਾਂਦੀ ਹੈ। ਜਿਸ ਰੇਟ 'ਤੇ ਜਿਸ ਕੀਮਤ ਨਾਲ ਚੰਦਨ ਵਿਕਦਾ ਹੈ, ਉਹ ਬੂਟੇ ਸੁੱਕੀਆਂ ਹੋਈਆਂ ਲੱਕੜਾਂ ਵੀ ਓਨੀਆਂ ਹੀ ਮਹਿੰਗੀਆਂ ਵਿਕ ਜਾਂਦੀਆਂ ਨੇ। ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿੱਦਰ ਤਿੰਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਭਏ। ਐਸੀ ਵਡਿਆਈ ਅੱਜ ਦੀ ਪੌੜੀ ਵਿੱਚ ਉਹਨਾਂ ਗੁਰਸਿੱਖਾਂ ਦੇ ਬਾਰੇ, ਗੁਰੂ ਦੀ ਬਖਸ਼ਿਸ਼ ਬਾਰੇ, ਕੀਤੀ ਹੋਈ ਘਾਲ ਸੇਵਾ ਦੇ ਬਾਰੇ ਭਾਈ ਗੁਰਦਾਸ ਜੀ ਨੇ ਕਹਿਣਾ ਕੀਤਾ ਹੈ। ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਆਓ ਅਗਲਾ ਪ੍ਰੋਗਰਾਮ ਸ਼ਰਵਣ ਕਰੀਏ ਜੀ। ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਸਤ ਸੰਗਤ ਜੀਓ, ਆਪ ਸਭ ਸਰਵਣ ਕਰ ਰਹੇ ਸੀ ਗੁਰਬਾਣੀ ਸ਼ਬਦ ਵਿਚਾਰ। ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ ਤਿੰਨਾਂ ਪਾਸੋਂ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਪੰਥ ਦੇ ਪ੍ਰਸਿੱਧ ਢਾਡੀ ਜਥੇ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰੀਏ ਜੀ।

ਸਿੱਖਾ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਹੋ ਗੁਰੂ ਕੇਰੀ ਬਾਣੀ ਆ ਸਹਿਰਾ ਬਾਣੀ ਦਰ ਤੇਰੇ ਤੇ ਸੀ ਝੁਕਾਈਏ ਸ਼ਰਧਾ ਦੇ ਨਾਲ ਬਾਣੀ ਗਾਈਏ ਦਰ ਤੇਰੇ ਤੇ ਸੀ ਝੁਕਾਈਏ ਸ਼ਰਧਾ ਦੇ ਨਾਲ ਬਾਣੀ ਗਾਈਏ ਕਰਾਂ ਅਰਦਾਸ ਚਰਨਾਂ ਵਿੱਚ ਤੇਰੇ ਬਖਸ਼ੀ ਦਾਤਾ ਅਵਗਣ ਮੇਰੇ ਮੈਂ ਪਾਪੀ ਤੂੰ ਬਖਸ਼ਣ ਹਾਰਾ ਬਿਣ ਤੇਰੇ ਨਾ ਹੋਰ ਸਹਾਰਾ ਤੂੰ ਕਰਨ ਕਰਾਵਣ ਹਾਰਾ ਸੋਈ ਚੌਂ ਵਰਨਾਂ ਨੂੰ ਮਿਲਦੀ ਢੋਈ ਅਜੀਤਵਾਲ ਦੇ ਪਾਰਸ ਵਰਗੇ ਮੈਂ ਲੱਖਾਂ ਦੇਖੇ ਪਾਪੀ ਤਰਦੇ ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਵਿੱਚ ਗੁਰੂ ਪਾਤਸ਼ਾਹ ਦੇ ਚਰਨਾਂ ਕਮਲਾਂ ਦਾ ਗੁਰ ਇਤਿਹਾਸ ਦਾ ਗੁਰਬਾਣੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਤਿਕਾਰਯੋਗ ਸਾਧ ਸੰਗਤ ਜੀਓ ਆਓ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲੱਗ ਜਾਵੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਫਤਿਹ ਦੀ ਸਾਂਝ ਪ੍ਰਾਪਤ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਗੁਰੂ ਘਰ

ਜੀ ਹਜ਼ੂਰੀ ਕਥਾਵਾਚਕ ਸਾਹਿਬ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਦੇ ਨਾਲ ਜੋੜ ਰਹੇ ਸਨ। ਅਕਾਲ ਪੁਰਖ ਨਿਰੰਕਾਰ ਦੇ ਗੁਣ ਗਾ ਕੇ ਜੀਵਨ ਸਫਲਾ ਕਰ ਰਹੇ ਹਾਂ। ਤੁਜ ਬਿਨ ਅਵਰਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਦੇ ਤਾਂ ਤੇਰੇ, ਇਹ ਵੀ ਇੱਕ ਸਾਡੀ ਖੁਰਾਕ ਆ, ਗੁਣ ਗਾਉਣੇ ਰੱਬ ਦੇ। ਗੁਣ ਸੁਣਨੇ ਰੱਬ ਦੀ ਵਡਿਆਈ ਕਰਨੀ, ਇਹ ਸਾਡੀ ਰੂਹ ਦੀ ਖੁਰਾਕ ਆ। ਇੱਕ ਢਿੱਡ ਦੀ ਖੁਰਾਕ ਆ, ਉਹ ਭੋਜਨ ਹੈ, ਉਹ ਤਿੰਨ ਟਾਈਮ ਛੱਕ ਕੇ ਢਿੱਡ ਦੀ ਭੁੱਖ ਮਿਟਾ ਲੈਂਦੇ ਹਾਂ। ਅਤੇ ਜਿਹੜੀ ਰੂਹ ਦੀ ਖੁਰਾਕ ਆ ਉਹ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਗੁਰਬਾਣੀ ਗੁਰ ਇਤਿਹਾਸ ਗੁਰੂ ਵਡਿਆਈ ਸਾਡੀ ਰੂਹ ਦੀ ਖੁਰਾਕ ਆ। ਕਈ ਵਾਰੀ ਰੂਹਾਂ ਭੁੱਖੀਆਂ ਰਹਿ ਜਾਂਦੀਆਂ, ਆਪਾਂ ਕਹਿੰਦੇ ਫਲਾਨੇ ਦੀ ਰੂਹ ਭਟਕਦੀ ਆ, ਕਿਉਂਕਿ ਜਿਹੜੀ ਰੂਹ ਭੁੱਖੀ ਰਹਿ ਗਈ ਨਾਮ ਸਿਮਰਨ ਵੱਲੋਂ, ਜਿੱਥੇ ਅੰਮ੍ਰਿਤ ਨਾਮ ਜੀ ਨਾਲ ਹੋਏ ਵਰਖਾ, ਸੁੱਕੇ ਸੜੇ ਜੰਗਲ ਬੀਆ ਬਾਣ ਰਹਿੰਦੇ, ਪਾਣੀ ਮੁੱਕ ਜੇ ਜਿਹੜੇ ਤਲਾਬ ਵਿੱਚੋਂ, ਨਾ ਮੱਛੀਆਂ ਵਿੱਚ ਨਾ ਪ੍ਰਾਣ ਰਹਿੰਦੇ, ਜਿੱਥੇ ਰੁੱਤ ਬਸੰਤ ਨਾ ਪਾਏ ਫੇਰਾ, ਨਾ ਹੀ ਗੁੱਲ ਨਾ ਗੁੱਲ ਸਤਾਣ ਰਹਿੰਦੇ, ਜਿਹੜੇ ਨਾਮ ਨੀ ਜਪਦੇ ਖਾਲਸਾ ਜੀ, ਉਹ ਤਾਂ ਜੀਵਦੇ ਮੋਇਆਂ ਸਮਾਨ ਰਹਿੰਦੇ, ਬਿਨ ਨਾਵੇ ਬਾਜ ਸਨਾਤ। ਮਹਾਰਾਜ ਕਹਿੰਦੇ ਵੀ ਜਿਹੜੇ ਨਾਮ ਨੀ ਨਾ ਜਪਦੇ, ਉਹ ਆਪਦੇ ਆਪ ਨੂੰ ਜਿਉਂਦੇ ਹੀ ਨਾ ਸਮਝਣ, ਧਰਤੀ ਤੇ ਭਾਰ ਆ। ਮੈਂ ਕਮਾਂ ਜੇ ਤੁਸੀਂ ਕਹੋ ਭਵੇਂ ਨਾ ਮੰਨਿਓ, ਜੇ ਰੱਬ ਇਹ ਗੱਲ ਕਹਿੰਦਾ ਫਿਰ ਮੰਨਣੀ ਪੈਣੀ ਹੈ। ਮਹਾਰਾਜ ਕਹਿੰਦੇ ਭਾਰ ਨੇ ਧਰਤੀ ਤੇ, ਉਹ ਲੋਕ ਜਿਹੜੇ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ। ਪੇਟ ਭਰਿਓ ਪਸ਼ੂਆਂ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ ਰੇ, ਕਹਿੰਦੇ ਹਾਰ ਗਏ ਬਾਜੀ ਉਹ ਜਨਮ ਦੀ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਰੱਬ ਨੇ ਬੜਾ ਕੁਛ ਮਹਿਲ ਮਾੜੀਆਂ ਮੰਦਰ ਪਰਿਵਾਰ ਘਰ ਦੇਤਾ, ਕਾਰੋਬਾਰ ਕੰਮ ਧੰਦੇ ਬਖਸ਼ਤੇ, ਤੰਦਰੁਸਤੀਆਂ ਦਿੱਤੀਆਂ, ਪਰ ਮਹਾਰਾਜ ਦੇ ਨਾਮ ਤੋਂ ਬਿਨਾਂ ਕਹਿੰਦੇ ਬਾਜੀ ਹਾਰ ਚੱਲਿਆਂ ਤੋਂ। ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਦੇਹੀ ਆ ਨਾ, ਇਹ ਦੁਰਲੱਭ ਆ, ਅਤੇ ਦੁਰਲੱਭ ਉਹ ਚੀਜ਼ ਦਾ ਨਾਂ ਹੁੰਦਾ ਜਿਹਦਾ ਕੋਈ ਮੁੱਲ ਨਾ ਹੋਵੇ। ਚਰਨਕਾਲ ਪਾਈ ਦੁਰਲੱਭ ਦੇ, ਨਾ ਬਹੁਣੀ ਹੋਈ ਖੇ। ਮਹਾਰਾਜ ਕਹਿੰਦੇ ਇਹ ਖੇ ਆ ਨਾਮ ਤੋਂ ਬਿਨਾਂ, ਜਿੰਨੇ ਮਰਜ਼ੀ ਸੋਹਣੇ ਵਸਤਰ ਪਹਿਣ ਲਾ, ਜਿੰਨੀ ਮਰਜ਼ੀ ਸੋਹਣੀ ਬਿਊਟੀ ਬਣਾ ਲਾ, ਜਿੰਨਾ ਮਰਜ਼ੀ ਸੋਹਣਾ ਬਣ ਬਣ ਕੇ ਦਿਖਾ ਲਾ, ਮਹਾਰਾਜ ਕਹਿੰਦੇ ਜੇ ਅੰਦਰੋਂ ਨਹੀਂ ਨਾ ਸੋਹਣਾ, ਜੇ ਅੰਦਰੋਂ ਸਾਫ਼ ਸੁਥਰਾ ਨਹੀਂ, ਤਾਂ ਫਿਰ ਵਾਰ ਲਾ ਤਾ, ਇੱਕ ਬੋਤੀ ਆ ਇਹਨੂੰ, ਚਾਹੇ ਸਵਾਰ ਲਾ ਚਾਹੇ ਵਿਗਾੜ ਲਾ। ਪਾਤਸ਼ਾਹ ਗਰੀਬ ਰਾਜ ਨੇ ਇਹ ਵੀ ਨਹੀਂ ਕਿਹਾ ਵੀ ਤੁਸੀਂ ਕੱਪੜੇ ਨਹੀਂ ਚੰਗੇ ਪਾਉਣੇ, ਸਜਣਾ ਸਵਾਰਨਾ ਨਹੀਂ। ਮਹਾਰਾਜ ਕਹਿੰਦੇ ਮੇਰੇ ਸਿੱਖ ਨੂੰ ਖੜ੍ਹੇ ਨੂੰ ਦੇਖੇ ਦੁਨੀਆ। ਅਤੇ ਇੱਥੇ ਇਹ ਵੀ ਗੱਲ ਆ ਵੀ ਇਕੱਲੀ ਬਾਹਰਲੀ ਟੌਰ 'ਤੇ ਇੰਨਾ ਟਾਈਮ ਲੱਗ ਜੇ, ਅੰਦਰੋਂ ਵੀ ਮਹਾਰਾਜ ਕਹਿੰਦੇ ਕੁਝ ਨਾ ਕੁਝ ਕਮਾਈ ਕਰ ਲੈ। ਬਾਬਾ ਸ਼ੇਖ ਫਰੀਦ ਜੀ ਕਹਿੰਦੇ, ਕਹਿੰਦੇ ਜੈ ਸਰ ਰਚ ਰਚ ਬਾਂਧਤ ਪਾਗ, ਸੋ ਸਰ ਚੁੰਝ ਸਵਾਰੈ ਕਾਗ। ਕਹਿੰਦੇ ਜਿਹੜਾ ਸੀਸੇ ਮੂਹਰੇ ਖੜ ਕੇ ਪੱਗ ਬਣਦਾ ਸੀ ਨਾ, ਟਾਈਮ ਲਾ ਕੇ ਘੰਟਾ ਘੰਟਾ ਖੜਾ ਰਹਿੰਦਾ ਸੀ, ਅਤੇ ਉਹ ਖੋਪਰੀ ਪਈ ਆ ਕਿਸੇ ਇਨਸਾਨ ਦੀ ਜੰਗਲ ਦੇ ਵਿੱਚ ਰੌਲਦੀ ਹੋਈ, ਅਤੇ ਉਹ ਖੋਪਰੀ 'ਤੇ ਕਾਂ ਬੈਠ ਕੇ ਆਪਦੀ ਵਿਸ਼ਟਾ ਵਾਲੀ ਚੁੰਝ ਸਵਾਰ ਰਿਹਾ। ਸਾਈ ਜੀ ਨੇ ਦੇਖਿਆ ਇਹ ਏਡੀ ਮੰਦੀ ਦਿਸ਼ਾ ਕਿਹਦੀ ਹੈ, ਕਹਿੰਦੇ ਉਹੀ ਇਨਸਾਨ ਆ ਜਿਹਨੂੰ ਕਿਤੇ ਸਮਝਾਇਆ ਸੀ, ਜਿਹਨੂੰ ਕਿਹਾ ਸੀ ਸਜਣਾ ਸਵਾਰਨ ਦੇ ਨਾਲ ਨਾਲ ਰੱਬ ਦੇ ਨਾਮ ਦਾ ਵੀ ਟਾਈਮ ਕੱਢ ਲਿਆ ਕਰ। ਅੱਜ ਜਿਹੜਾ ਰਚ ਰਚ ਪੱਗਾਂ ਬੰਨਦਾ ਸੀ ਨਾ, ਅਤੇ ਅੱਜ ਉਹ ਖੋਪਰੀ ਦੇ ਉੱਤੇ ਉਹ ਸਿਰ ਦੇ ਉੱਤੇ ਕਾਂ ਚੁੰਝ ਸਵਾਰ ਰਹੇ ਵਿਸ਼ਟਾ ਵਾਲੀ। ਕੱਜਲ ਰੇਖ ਨਾ ਸਹਿੰਦੇ ਆ ਪੰਖੀ ਸੋਏ ਬੈਠ। ਇੱਕ ਕੋਈ ਸਹਿਜਾਦੀ ਆਪਣੀ ਨੌਕਰੀ ਨੂੰ, ਨੌਕਰਾਣੀ ਨੂੰ, ਗੋਲੀ ਨੂੰ ਇਸ ਕਰਕੇ ਮਾਰ ਰਹੀ ਹੈ, ਉਹਦਾ ਕਸੂਰ ਇੰਨਾ ਕਾ ਵੀ ਉਹਨੇ ਜਿਹੜਾ ਸੁਰਮਾ ਪਾਉਣ ਵਾਲਾ ਉਹ ਮੋਟਾ ਪੀਸਤਾ, ਗੋਲੀ ਨੇ ਦਾਸੀ ਨੇ, ਅਤੇ ਰਾਣੀ ਇਸ ਕਰਕੇ ਮਾਰ ਰਹੀ ਵੀ ਮੈਂ ਸੁਰਮਾ ਅੱਖਾਂ 'ਚ ਪਾਇਆ, ਮੇਰੇ ਦਰਦ ਹੋਇਆ, ਬਰੀਕ ਕਿਉਂ ਨਹੀਂ ਪੀਸਿਆ। ਅਤੇ ਇਹਦੀ ਵੀ ਉਦਾਹਰਨ ਦਿੱਤੀ ਗੁਰਬਾਣੀ 'ਚ, ਕਹਿੰਦੇ ਕੱਜਲ ਸੇ ਰੇਖ ਨਾ ਸਹਿੰਦਿਆਂ ਪੰਖੀ ਸੂਏ ਬੈਠ। ਕਹਿੰਦੇ ਜਿਹੜੀ ਅੱਖ ਕਿਤੇ ਸੁਰਮੇ ਦੀ ਮੋਟੀ ਧਾਰੀ ਨਹੀਂ ਸੀ ਨਾ ਸਹਿੰਦੀ, ਮੋਟਾ ਸੁਰਮਾ ਨਹੀਂ ਸੀ ਸਹਿੰਦੀ ਜਿਹੜੀ, ਅਤੇ ਉਹਦੇ 'ਚ ਅੱਜ ਕੀੜੀਆਂ ਨੇ ਅੰਡੇ ਦਿੱਤੇ ਹੋਏ ਨੇ, ਪੰਖੀ ਸੂਏ ਹੋਏ ਉਹਨਾਂ ਅੱਖਾਂ 'ਚੋਂ, ਖੋਪਰੀ 'ਚੋਂ ਨਿਕਲ ਨਿਕਲ ਬਾਹਰ ਆਉਂਦੇ ਆ। ਇਸ ਕਰਕੇ ਇਹ ਜਿਹੜਾ ਜੀਵਨ ਆ ਇਹਨੂੰ ਸਵਾਰਨਾ ਜ਼ਰੂਰੀ ਆ ਨਾਲ ਦੀ ਨਾਲ। ਇਹ ਜੀਵਨ ਬਾਰੇ ਕਹਿੰਦੇ ਦੁਬਾਰਾ ਨਹੀਂ ਮਿਲਣਾ, ਇਹ ਵਾਰ ਵਾਰ ਨਹੀਂ ਆਉਣੀ ਜ਼ਿੰਦਗੀ, ਨਾ ਮੁੜ ਕੇ ਫਿਰ ਥਿਆਉਣੀ ਜ਼ਿੰਦਗੀ।
ਐਸਾ ਪਲ ਭਰਦਾ ਕਿਆ ਪ੍ਰਭਾਸਾ, ਚਾਰ ਦਿਨਾਂ ਦਾ ਰੰਗ ਤਮਾਸ਼ਾ। ਇੱਕ ਦਿਨ ਉੜਜੂ ਭੌਰ ਪੁਰਾਣੀ, ਮੁੱਕ ਜਾਣੀ ਸਭ ਆਉਣੀ ਜਾਣੀ। ਪਿਰਤਪਾਲ ਕੁਝ ਚੰਗਾ ਕਰ ਲਾ, ਪਿਰਤਪਾਲ ਕੁਝ ਚੰਗਾ ਕਰ ਲਾ, ਗੁਰ ਚਰਨਾਂ ਦੇ ਗੁਰੂ ਦੇ ਚਰਨਾਂ ਕਮਲਾਂ ਉੱਤੇ ਨਾ ਸੀਸ ਨੂੰ ਧਰ ਕੇ ਭੁੱਲ ਮੰਗ, ਮਾਫ਼ੀ ਮੰਗ। ਗੁਰ ਚਰਨਾਂ ਵਿੱਚ ਸੀਸ ਨੂੰ ਧਰ ਲਾ, ਮੇਰੇ ਪਾਤਸ਼ਾਹ ਦੇ ਚਰਨਾਂ 'ਚ ਸੀਸ ਝੁਕਾ ਕੇ ਮਾਫ਼ੀਆਂ ਮੰਗਿਆ ਕਰ ਆ ਕੇ ਵੀ ਮਹਾਰਾਜ ਕਿਰਪਾ ਕਰਦੀ, ਜਿੱਥੇ ਦੁਨੀਆਦਾਰੀ ਲਈ ਸਮਾਂ ਕੱਢ ਰਹੀ ਹਾਂ ਅਤੇ ਉੱਥੇ ਤਰਲਾ ਤੇਰੇ ਚਰਨਾਂ 'ਚ, ਸਾਨੂੰ ਸਬੱਤ ਬਖਸ਼ਿਓ ਵੀ ਤੁਹਾਡੇ ਚਰਨਾਂ 'ਚ ਵੀ ਆ ਜੂਗੀ ਕੁਝ ਅਗਲਾ ਸਵਾਰਨ ਵਾਸਤੇ। ਅੱਜ ਜ਼ਿਕਰ ਕਰੀਏ ਆਪਾਂ ਜਿੱਥੋਂ ਭਾਈ ਤਾਰੂ ਸਿੰਘ ਦੀ ਸ਼ਹਾਦਤ ਦਾ ਮੁੱਢ ਬੱਝਦਾ ਹੈ, ਕਿਉਂਕਿ ਚੰਗਾ ਕਰਮ ਕਰਨ ਵਾਲੇ ਜਿਹੜੇ ਇਹ ਦੁਨੀਆਂ ਦੇ ਉੱਤੇ ਯੋਧੇ ਜਰਨੈਲ ਨੇ, ਅਤੇ ਚੰਗਾ ਕਰਮ ਕਰਨ ਵਾਲਿਆਂ ਨੂੰ ਜਿਹੜੀਆਂ ਸਰਕਾਰਾਂ ਉਹ ਚੰਗਾ ਨਹੀਂ ਸਮਝਦੀਆਂ ਹੁੰਦੀਆਂ। ਪਾਪੀ ਬੰਦਾ ਕਹਿੰਦਾ ਵੀ ਮੇਰੇ ਵਰਗਾ ਹੀ ਹੋਵੇ ਦੂਜਾ, ਵੀ ਹਰੇਕ ਨੂੰ ਆਪਦੇ ਵਰਗਾ ਹੀ ਚੰਗਾ ਲੱਗਦਾ, ਮਾੜੇ ਨੂੰ ਮਾੜਾ ਚੰਗਾ ਲੱਗੂਗਾ, ਚੰਗੇ ਨੂੰ ਚੰਗਾ ਚੰਗਾ ਲੱਗੂ। ਜੈਸੀ ਸੰਗਤ ਵੈਸੀ ਰੰਗਤ ਬਣ ਜਾਂਦੀ ਹੈ, ਜੇ ਜੀ ਸੰਗਤਾਂ ਬੰਦੇ ਦੀ ਉਹ ਜਾ ਰੰਗ ਚੜ੍ਹਦਾ। ਕੂੜ ਕੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਮਹਾਰਾਜ ਕਹਿੰਦੇ ਜਿਹੜਾ ਕੂੜਾ ਬੰਦਾ, ਝੂਠਾ ਬੰਦਾ, ਮਾੜਾ ਬੰਦਾ, ਉਹ ਮਾੜੀ ਸੰਗਤ ਜੀ ਬਹਿ ਸਕਦਾ, ਚੰਗੀਆਂ ਗੱਲਾਂ ਨਹੀਂ ਉਹ ਸੁਣ ਸਕਦਾ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਅਰਦਾਸ। ਕਹਿੰਦੇ ਇੱਥੇ ਸੱਚ ਵਰਤਦਾ, ਇੱਥੇ ਸੱਚ ਝੋਲੀ 'ਚ ਪੈਂਦਾ, ਇੱਥੇ ਕੂੜਾ ਬੰਦਾ ਬਾਹਲਾ ਚਿਰ ਨਹੀਂ ਬਹਿ ਸਕਦਾ। ਹਾਂ ਇੰਨੀ ਗੱਲ ਜ਼ਰੂਰ ਹੈ ਵੀ ਮਹਾਰਾਜ ਮੂਹਰੇ ਤਰਲਾ ਕਰੇ ਸਾਹਿਬ ਖੋਟਿਆਂ ਤੋਂ ਖਰੇ ਕਰ ਦਿੰਦਾ ਹੈ। ਅਸੀਂ ਸਾਰੇ ਕੁੜਿਆਰ ਹਾਂ, ਕੂੜੇ ਹਾਂ, ਖੋਟੇ ਹਾਂ, ਮਾੜੇ ਹਾਂ, ਪਰ ਜਦੋਂ ਇਹ ਗੋਦ 'ਚ ਆਵਾਂਗੇ ਚੰਗੇ ਹੋ ਜਾਵਾਂਗੇ, ਜੇ ਕਿਤੇ ਟਿਕਾ ਲਿਆ ਮਨ ਨੂੰ। ਅਤੇ ਜੇ ਆਉਣਾ ਹੀ ਨਹੀਂ, ਜੇ ਕਦਮ ਪੱਟਣਾ ਹੀ ਨਹੀਂ, ਜੇ ਇੱਧਰ ਨੂੰ ਤੁਰਨਾ ਹੀ ਨਹੀਂ, ਤਾਂ ਫਿਰ ਤਾਂ ਜਿੱਥੇ ਖੜ੍ਹੇ ਖੜ੍ਹੇ ਹੀ ਹਾਂ, ਫਿਰ ਤਾਂ ਪਾਪਾਂ ਦੇ ਖੇਤ ਬੀਜੀ ਜਾਂਦੇ ਹਾਂ, ਕਿਆਰੀਆਂ ਬੀਜੀ ਜਾਂਦੇ ਹਾਂ। ਮਹਾਂਪੁਰਖ ਕਹਿੰਦੇ ਹੁੰਦੇ ਸੀ ਕੋਈ ਬੀਜ ਲਾ ਧਰਮ ਵਾਲੀ ਕਿਆਰੀ, ਪਾਪਾਂ ਵਾਲੇ ਖੇਤ ਬੀਜ ਲਏ। ਪਾਪਾਂ ਦੇ ਖੇਤ ਬੰਦਾ ਬੀਜਦਾ, ਧਰਮ ਦੀ ਕਿਆਰੀ ਨਹੀਂ। ਪੱਟੀ ਦਾ ਚੌਧਰੀ ਹੈ ਅਤੇ ਉਹ ਬੜਾ ਨਿਰਦਈ ਹੈ, ਬੜਾ ਪਾਪੀ ਹੈ। ਉਹਨਾਂ ਸਮਿਆਂ ਦੇ ਵਿੱਚ ਨਾ ਤਾਂ ਧੀਆਂ ਭੈਣਾਂ ਦੀ ਨੌਹਾਂ ਦੀ ਪੱਤ ਰਹੀ ਹੈ ਮੁਗਲਾਂ ਦੇ ਰਾਜ ਦੇ ਵਿੱਚ, ਨਾ ਹੀ ਮੁਗਲਾਂ ਦੇ ਰਾਜ ਦੇ ਵਿੱਚ ਕੋਈ ਬੰਦਾ ਸ਼ਾਂਤੀ ਨਾਲ ਜਿਉਂ ਸਕਿਆ, ਕਿਉਂਕਿ ਇਹ ਮੁਗਲ ਰਾਜ ਜਿਹੜਾ ਸਮਰਾਟ ਰਾਜ ਸੀ ਨਾ, ਇਹਦੇ ਵਿੱਚ ਰਾਜੇ ਕਸਾਈ ਬਣ ਗਏ, ਰਾਜੇ ਸ਼ੀਹ ਮਕੰਦਮ ਕੁੱਤੇ। ਮੇਰੇ ਪਾਤਸ਼ਾਹ ਨੇ ਤਦੇ ਇਹਨਾਂ ਨੂੰ ਸ਼ੀਹਾਂ ਦਾ ਕਿਹਾ ਨਾ, ਵੀ ਇਹਨਾਂ ਨੇ ਸ਼ੇਰਾਂ ਦੇ ਰੂਪ ਧਾਰ ਲਏ, ਬੜਾ ਖੇਤਾਂ ਨੂੰ ਖਾਣ ਲੱਗ ਗਈਆਂ। ਪਹਿਰੇਦਾਰ ਚੋਰਾਂ ਦੇ ਨਾਲ ਰਲ ਗਏ, ਕਾਜੀ ਵੱਡੀਆਂ ਲੈ ਕੇ ਨਿਆਂ ਕਰਨ ਲੱਗੇ, ਪੰਡਤਾਂ ਦਾ ਜਿਉਣਾ ਘਾਣ ਹੋ ਗਿਆ। ਕਾਜੀ ਕੂੜ ਮੋਲ ਬੋਲ ਮਲ ਖਾਏ, ਬ੍ਰਹਮਣ ਲਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ। ਕਹਿੰਦੇ ਇਹ ਸਾਰੇ ਜਿਹੜੇ ਧਾਰਮਿਕ ਲੋਕ ਸੀ ਪੁੱਠੇ ਰਾਹ ਪੈ ਗਏ, ਅਤੇ ਜਿਹੜੇ ਰਾਜੇ ਸੀ ਕਸਾਈ ਬਣ ਗਏ। ਰਾਜਿਆਂ ਦੇ ਰੱਖੇ ਹੋਏ ਚੌਧਰੀ ਆਪ ਉਧਰੀਆਂ ਕਰਦੇ ਆ, ਧੀਆਂ ਭੈਣਾਂ ਦੀ ਪੱਤ ਨਾ ਰਹੀ, ਇੱਜਤਾਂ ਨਾ ਰਹੀਆਂ। ਬੇਨਤੀ ਕਰਾਂ ਮੈਂ ਇੱਕ ਵੀ, ਜਦੋਂ ਗੁਰੂ ਦੀ ਗੋਦ 'ਚ ਬੈਠੀਏ ਉਦੋਂ ਗੱਲਾਂ ਨਾ ਕਰਿਆ ਕਰੋ, ਸਾਰਿਆਂ ਨੂੰ ਬੇਨਤੀ ਮੇਰੀ, ਕਿਉਂਕਿ ਪ੍ਰਚਾਰਕ ਹੋਣ ਦੇ ਨਾਂ 'ਤੇ ਬੇਨਤੀ ਕਰਨੀ ਜ਼ਰੂਰੀ ਹੈ। ਇੱਥੇ ਗੱਲਾਂ ਜੇ ਰੱਬ ਦੀਆਂ ਨਹੀਂ ਨਾ ਸੁਣਦੇ ਤਾਂ ਸਾਡੀਆਂ ਗੱਲਾਂ ਦਾ ਇੱਥੇ ਕੋਈ ਪ੍ਰਭਾਵ ਨਹੀਂ। ਇਹ ਮੇਰੀ ਗੱਲ ਨਹੀਂ ਨਾ ਤੁਹਾਡੀ ਆ, ਜਦੋਂ ਵੀ ਗੁਰੂ ਦੀ ਗੱਲ ਹੋਣੀ ਆ ਦਰਬਾਰ ਦੇ ਵਿੱਚੋਂ ਸਟੇਜ ਤੋਂ, ਅਤੇ ਇੱਥੋਂ ਸੁਣ ਲੈ ਸੀ ਕੀ ਆਉਣਾ, ਗੁਰੂ ਦੀ ਵਡਿਆਈ ਹੋਈ ਸੁਣ ਲਾਉਣਾ। ਗੱਲਾਂ ਤਾਂ ਆਪਣੀਆਂ ਆਪਾਂ ਬਾਹਰ ਕਰੀ ਹੋਈ ਜਾਣੀਆਂ, 24 ਘੰਟੇ ਗੱਲਾਂ ਹੀ ਕਰਦੇ, ਹੋਰ ਆਪਾਂ ਕਰਦੇ ਵੀ ਕੀ ਹਾਂ। ਪਰ ਜੇ ਗੁਰੂ ਦੀ ਗੋਦ 'ਚ ਆ ਕੇ ਆਪਦੀਆਂ ਗੱਲਾਂ ਕਰਦੇ, ਗੁਰੂ ਦੀ ਬੇਅਦਬੀ ਆ, ਨਰਾਦਰੀ ਆ ਗੁਰੂ ਦੀ, ਇਹ ਨੋਟ ਕਰਿਓ ਗੱਲ। ਸਿਆਣਾ ਮੈਂ ਵੀ ਨਹੀਂ ਬਾਹਲਾ, ਆਪਾਂ ਸਾਰੇ ਇੱਕੋ ਜਿਹੇ ਹਾਂ, ਪਰ ਜਿਹੜੀ ਗੱਲ ਦਾ ਜਿੰਨਾ ਕੁ ਪਤਾ ਦੂਜੇ ਨੂੰ ਦੱਸ ਦੇਣੀ ਚਾਹੀਦੀ, ਚਾਹੇ ਤੁਸੀਂ ਦੱਸੋ ਚਾਹੇ ਅਸੀਂ ਦੱਸੀਏ। ਇਹ ਘਰ ਦੀ ਮਰਜ਼ਾਦਾ ਕੁਝ ਹੋਰ ਹੈ, ਗੱਲਾਂ ਨਹੀਂ ਮੁੱਕਣੀਆਂ, ਕੰਮ ਨਹੀਂ ਮੁੱਕਣੇ, ਜ਼ਿੰਦਗੀ ਮੁੱਕਣੀ ਆ ਬੰਦੇ ਦੀ। ਆਪਾਂ ਬਹੁਤ ਸਮਾਂ ਸੁਣਦੇ ਵੀ ਮਹਾਰਾਜ ਦੀ ਬੇਅਦਬੀ ਹੋ ਗਈ, ਨਰਾਦਰੀ ਹੋ ਗਈ, ਹਿਰਦੇ ਬਲੁੰਦਰੇ ਜਾਂਦੇ ਆ, ਅਤੇ ਅਸੀਂ ਜਦੋਂ ਗੱਲਾਂ ਕਰਦੇ ਵੀ ਬੇਅਦਬੀ ਤੋਂ ਛੋਟੀ ਗੱਲ ਨਹੀਂ, ਆਪਦੀਆਂ ਗੱਲਾਂ ਜੋ ਮਹਾਰਾਜ ਦੀ ਗੋਦ 'ਚ ਆਪਦੀਆਂ ਗੱਲਾਂ ਕਰਦੇ। ਆਓ ਬੇਨਤੀ ਕਰਾਂ ਮੈਂ, ਆਇਓ ਪੜ੍ਹਨ ਸੁਣ ਲੁਕੋ ਬਾਣੀ।
ਮਹਾਰਾਜ ਕਹਿੰਦੇ ਤੁਸੀਂ ਬਾਣੀ ਪੜ੍ਹਨ ਸੁਣਨ ਆਏ ਆ, ਆਪਦੀਆਂ ਗੱਲਾਂ ਨਹੀਂ ਕਰਨ ਆਏ। ਗੁਰੂ ਕਹਿੰਦਾ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ। ਇਹ ਗੁਰੂ ਜੀ ਕਹਿੰਦੇ ਆ ਇੱਥੇ ਵੱਡੀਆਂ ਵਡਿਆਈਆਂ ਗੁਰੂ ਦੀਆਂ ਕਰਨੀਆਂ। ਇੱਥੇ ਮਹਾਰਾਜ ਕਹਿੰਦੇ ਦੁਨੀਆਂ ਕੀਆਂ ਵਡਿਆਈਆਂ ਕਵਲੇ ਆਵੇ ਕਾਮ। ਕਹਿੰਦੇ ਇੱਥੇ ਤੁਹਾਡੀਆਂ ਗੱਲਾਂ ਬਾਤਾਂ ਨਹੀਂ ਕੰਮ ਆਉਣੀਆਂ, ਇਹ ਗੁਰੂ ਦੀ ਕੀਤੀ ਹੋਈ ਗੱਲਬਾਤ ਕੰਮ ਆਉਣੀ ਸਾਡੇ ਸਾਰਿਆਂ ਦੇ। ਸੁਣੀ ਅਤੇ ਕੀਤੀ। ਰਾਜੇ ਬਣੇ ਕਸਾਈ ਇੱਥੇ ਅਤੇ ਖਾਣ ਖੇਤ ਨੂੰ ਵਾੜਾਂ। ਰਾਜੇ ਬਣੇ ਕਸਾਈ ਇੱਥੇ ਖਾਣ ਖੇਤ ਨੂੰ ਵਾੜਾਂ, ਰਹੀਮ ਬਖਸ਼ ਦੇ ਬੁੱਢੜੇ ਬਾਪੂ ਰੌਲਦੇ ਫਿਰਨ ਹਜ਼ਾਰਾਂ। ਬੁੱਢੜੇ ਅਨੇਕਾਂ ਧੀਆਂ ਭੈਣਾਂ ਦੀ ਪੱਤ ਜਿਨ੍ਹਾਂ ਦੀ ਲਹਿ ਰਹੀ ਹੈ ਅਤੇ ਰੌਲਦੇ ਫਿਰਦੇ ਹੈ। ਰਹੀਮ ਬਖਸ਼ ਜੇ ਬੁੱਢੜੇ ਬਾਪੂ ਰੋਲਦੇ ਫਿਰਨ ਹਜ਼ਾਰਾਂ, ਧੀ ਭੈਣਾਂ ਦੀ ਪੱਤ ਰਹੀ ਨਾ ਆਈਆਂ ਚੜ੍ਹ ਕਾਮਾਂ ਦੀਆਂ ਡਾਰਾਂ। ਕਾਮਾਂ ਦੀਆਂ ਡਾਰਾਂ ਜਿਹੜੀਆਂ ਗਿੱਦੜ ਕਲੋਲਾਂ ਜਦੋਂ ਕਰਨ ਲੱਗ ਜਾਣ ਉਦੋਂ ਅੱਤ ਚੁੱਕ ਲੈਂਦੇ ਹੁੰਦੇ ਆ। ਕੋਈ ਕਿਸੇ ਦਾ ਨਾ ਹਮਦਰਦੀ ਰੋਂਦੇ ਫਿਰਨ ਹਜ਼ਾਰਾਂ, ਹਮਦਰਦੀ ਨਹੀਂ ਕੋਈ ਕਿਸੇ ਦਾ ਬਾਂਹ ਫੜਨ ਵਾਲਾ ਨਹੀਂ। ਦਿਲ ਦਾ ਨਾ ਕੋਈ ਦਰਦੀ, ਦਿਲ ਦਾ ਨਾ ਕੋਈ ਦਰਦ ਵਡਾਉਂਦਾ, ਮੈਂ ਕਿਸ ਨੂੰ ਹਾਕਾਂ ਮਾਰਾਂ ਜੀਤਵਾਲ ਦੇ ਪਾਰਸਾ, ਨਾ ਕੋਈ ਮਿਲਦਾ ਕਿਤੇ ਕਿਨਾਰਾ, ਕਿਤੇ ਕਿਨਾਰਾ ਨਹੀਂ ਮਿਲਦਾ, ਢੋਈ ਨਹੀਂ ਮਿਲਦੀ। ਅਤੇ ਰਹੀਮ ਬਖਸ਼ਾ ਜਿਹੜਾ ਉਹਦਾ ਉਹ ਮਸ਼ਕਲ ਦਾ ਕੰਮ ਕਰਦਾ ਹੈ, ਉਹ ਪਾਣੀ ਭਰਦਾ ਖੂਹ ਦੇ ਉੱਤੋਂ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਪਾ ਕੇ ਆਉਂਦਾ ਪਾਣੀ। ਉਹਨੂੰ ਮਾਛਲੀ ਕਈਆਂ ਨੇ ਕਿਹਾ ਵੀ ਉਹ ਮੱਛੀਆਂ ਫੜਦਾ ਸੀ। ਅੱਗੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਮਸ਼ਕ ਕਹਿੰਦੇ ਹੁੰਦੇ ਸੀ, ਉਹ ਮੋਢੇ 'ਚ ਟੰਗੀ ਹੁੰਦੀ ਸੀ, ਚਮੜੇ ਦੀ ਬਣਦੀ ਹੈ, ਅਤੇ ਉਹ ਖੂਹ ਤੋਂ ਪਾਣੀ ਭਰਨਾ ਅਤੇ ਘੜਿਆਂ ਵਿੱਚ ਲੋਕਾਂ ਦੇ ਜਾ ਕੇ ਪਾਉਣਾ, ਕਿਉਂਕਿ ਪਹਿਲਾਂ ਖੂਹ ਹੀ ਲੱਗੇ ਸਭ ਤੋਂ ਪਹਿਲਾਂ, ਉਦੋਂ ਬਾਅਦ ਟਿਊਬਵੈੱਲ ਲੱਗੇ ਨੇ, ਉਦੋਂ ਬਾਅਦ ਪਹਿਲਾਂ ਝਰਨਿਆਂ ਤੋਂ ਲੋਕਾਂ ਨੇ ਪਾਣੀ ਪੀਂਦੇ ਸੀ, ਜਿਹੜੇ ਝਰਨੇ ਜਾਂ ਨਦੀਆਂ ਨਾਲਿਆਂ 'ਚੋਂ, ਉਦੋਂ ਬਾਅਦ ਖੂਹ ਲਵਾਏ ਆ, ਖੂਹਾਂ ਤੋਂ ਪਾਣੀ, ਖੂਹ ਤੋਂ ਪਾਣੀ ਭਰਨਾ ਅਤੇ ਮਸ਼ਕ ਦੇ ਵਿੱਚ ਪਾਉਣਾ, ਲੋਕਾਂ ਦੇ ਘਰਾਂ 'ਚ ਘੜਿਆਂ 'ਚ ਪਾ ਕੇ ਆਉਣਾ। ਇਹ ਵੀ ਕੀਤਾ ਸੀ, ਧੰਦਾ ਸੀ, ਕੰਮ ਸੀ ਉਹਨਾਂ ਦਾ। ਫਿਰ ਕਿਸੇ ਨੇ ਆਂਡਾ ਦੁਆਨਾ ਦੇ ਦੇਣਾ, ਉਸ ਵੇਲੇ ਦਾ ਜੋ ਵੀ ਸਮਾਂ ਸੀ, ਕਿਰਤ ਸੀ। ਇਹ ਆਪਣੀ ਮਸ਼ਕ ਦੇ ਵਿੱਚ ਪਾਣੀ ਪਾਉਂਦਾ, ਲੋਕਾਂ ਦੇ ਘਰਾਂ ਵਿੱਚ ਪਾਉਣ ਜਾਂਦਾ ਰਹੀਮ ਬਖਸ਼, ਅਤੇ ਇਹਦੀ ਧੀ ਖੂਹ ਤੋਂ ਪਾਣੀ ਆਉਂਦੇ ਨੂੰ ਫਿਰ ਜਮ੍ਹਾਂ ਕਰ ਲੈਂਦੀ ਹੈ ਖੂਹ ਦੇ ਉੱਤੋਂ। ਆਪਾਂ ਪੁਰਾਣੀਆਂ ਕਈ ਗੱਲਾਂ ਸੁਣਦੇ, ਬਾਤਾਂ ਸੁਣਦੇ ਹਾਂ, ਕਈ ਆਪਾਂ ਚਿੱਤਰ ਦੇਖਦੇ ਹਾਂ ਵੀ ਲੜਕੀਆਂ ਪੰਜਾਬੀ ਪਹਿਰਾਵੇ ਦੇ ਵਿੱਚ ਖੂਹਾਂ ਤੋਂ ਪਾਣੀ ਭਰਦੀਆਂ, ਆਪਾਂ ਕਈ ਕੈਲੰਡਰ ਫੋਟੋ ਦੇਖਦੇ ਹਾਂ, ਪਰ ਹੁਣ ਕੈਲੰਡਰਾਂ 'ਚ ਹੀ ਰਹਿ ਗਈਆਂ ਗੱਲਾਂ। ਸਮੇਂ ਨਾਲ ਬੰਦਾ ਵੀ ਬਦਲ ਜਾਂਦਾ, ਰਹਿਣ ਸਹਿਣ ਵੀ ਬਦਲ ਜਾਂਦਾ, ਸਮੇਂ ਨਾਲ ਪਹਿਰਾਵਾ ਵੀ ਬਦਲ ਜਾਂਦਾ, ਪਰ ਇੱਕੋ ਇੱਕ ਗੱਲ ਨਾ ਬੰਦਾ ਬਦਲੇ, ਰੱਬ ਵੱਲੋਂ ਨਾ ਬਦਲ ਜਾਵੇ, ਕਿਤੇ ਪਰਮੇਸ਼ੁਰ ਵੱਲੋਂ ਨਾ ਬਦਲ ਜਾਵੇ, ਇੱਥੇ ਜੁੜਿਆ ਰਹੇ। ਜੇ ਇੱਥੋਂ ਬਦਲ ਗਏ ਫਿਰ ਕੁਛ ਨਹੀਂ ਮਿਲਣਾ। ਅਤੇ ਇੱਧਰ ਰਹੀਮ ਬਖਸ਼ ਘਰਾਂ ਵਿੱਚ ਪਾਣੀ ਪਾ ਕੇ ਆਉਂਦਾ ਘੜਿਆਂ 'ਚ, ਅਤੇ ਇਹਦੀ ਧੀ ਆ ਜਿਹੜੀ ਰਹੀਮ ਬਖਸ਼ ਦੀ ਧੀ, ਇਹ ਪਾਣੀ ਆਉਂਦੇ ਨੂੰ ਜਮ੍ਹਾਂ ਕਰ ਲੈਂਦੀ ਹੈ, ਅਤੇ ਹੋਰ ਵੀ ਕੁੜੀਆਂ ਇਹਦੇ ਨਾਲ ਪਾਣੀ ਭਰ ਰਹੀਆਂ ਏ। ਅਤੇ ਪੱਟੀ ਦਾ ਚੌਧਰੀ ਜਿਹੜਾ, ਉਹਦੀ ਨਿਗਾਹ ਪਈਆਂ ਕੁੜੀਆਂ ਅੱਗੇ। ਕਈ ਰਿਵਾਜ਼ ਨਾ ਅਸੀਂ ਐਸੇ ਆਪਦੇ ਨਾਲ ਜੁੜੀ ਫਿਰਦੇ ਹਾਂ, ਜਿਹੜੇ ਰਿਵਾਜ਼ ਮੁਗਲ ਲੋਕਾਂ ਨੇ ਬਣਾਏ ਹੋਏ ਸੀ, ਜਿੱਥੇ ਧੀਆਂ ਭੈਣਾਂ ਦਾ ਇਕੱਠ ਹੋਣਾ ਅਤੇ ਉੱਥੋਂ ਧੀਆਂ ਭੈਣਾਂ ਨੂੰ ਜਿਹੜੀ ਉਹਨਾਂ ਦੀ ਮਰਜ਼ੀ ਹੁੰਦੀ ਸੀ ਅਤੇ ਲੈ ਜਾਣਾ ਆਪਦੇ ਮਹਿਲਾਂ ਦੇ ਵਿੱਚ, ਕਿਉਂ ਗੁਲਾਮ ਸੀ ਲੋਕ, ਗੁਲਾਮੀ ਦੀ ਜ਼ਿੰਦਗੀ ਜਿਉਂਦੇ ਸੀ, ਕੋਈ ਫਰਿਆਦੀ ਨਹੀਂ ਸੀ, ਇੱਥੇ ਸੁਣਦਾ ਨਹੀਂ ਸੀ ਕੋਈ। ਅਤੇ ਇਹ ਚੌਧਰੀ ਦੀ ਨਿਗਾਹ ਖੂਹ 'ਤੇ ਪਾਣੀ ਭਰ ਰਹੀਆਂ ਕੁੜੀਆਂ 'ਤੇ ਪਈ ਹੈ। ਲਾਡਾ ਨਾਲ ਪਾਲੀ ਹੋਈ ਧੀ ਨੌਜਵਾਨ ਲੜਕੀ, ਇਹਦੀਆਂ ਮਾੜੀਆਂ ਨਜ਼ਰਾਂ ਦੀ ਭੇਟ ਚੜ੍ਹ ਗਈ। ਇਹ ਪੱਟੀ ਦਾ ਚੌਧਰੀ ਰਹੀਮ ਬਖਸ਼ ਦੀ ਧੀ ਨੂੰ ਖੂਹ ਤੋਂ ਚੁੱਕ ਕੇ ਲੈ ਗਿਆ, ਅਤੇ ਜਦੋਂ ਰਹੀਮ ਬਖਸ਼ ਵਾਪਸ ਆਉਂਦਾ ਅਤੇ ਦੂਸਰੀਆਂ ਕੁੜੀਆਂ ਰੋ ਰਹੀਆਂ, ਤਾਂ ਮਾਰ ਮਾਰ ਕੇ ਕਰਲਾ ਰਹੀਆਂ, ਪੁੱਛਦਾ ਪੁੱਤਰੀ ਉਹ ਕੀ ਗੱਲ ਹੋ ਗਈ, ਕਿਉਂ ਰੋ ਰਹੀਆਂ ਈ, ਅਤੇ ਮੇਰੀ ਧੀ ਕਿਉਂ ਨਹੀਂ ਦੀਂਦੀ, ਦਸਕਾ ਤੋਂ ਨਹੀਂ ਰਹੀ, ਮੇਰੀ ਧੀ ਕਿੱਥੇ ਆ। ਉਹ ਸੋਚਦਾ ਕਿਤੇ ਖੂਹ ਵਿੱਚ ਤਾਂ ਨਹੀਂ ਡਿੱਗ ਪਈ, ਕਿਤੇ ਕੋਈ ਭਾਣਾ ਤਾਂ ਨਹੀਂ ਵਾਪਰ ਗਿਆ। ਕੁੜੀਆਂ ਨੇ ਦੱਸਿਆ ਬਾ ਤੇਰੀ ਧੀ ਨੂੰ ਚੌਧਰੀ ਲੈ ਗਿਆ ਪੱਟੀ ਦਾ ਚੁੱਕ ਕੇ, ਪੈਰਾਂ ਥੱਲੋਂ ਧਰਤੀ ਨਿਕਲ ਗਈ, ਅਸਮਾਨ ਫਟ ਗਿਆ, ਕਿਉਂਕਿ ਧੀ ਅਤੇ ਪੁੱਤ ਦੇ ਤਾਂ ਕੰਡਾ ਵੱਜ ਜੇ ਮਾਪੇ ਦਾ ਕਲੇਜਾ ਫੜਦਾ, ਅਤੇ ਬਾਹਲੀ ਵੱਡੀ ਜ਼ਿੰਮੇਵਾਰੀ ਮਾਪਾ ਧੀ ਦੀ ਸਮਝਦਾ ਆਪਦੇ 'ਤੇ, ਬਾਹਲੀ ਵੱਡੀ ਜ਼ਿੰਮੇਵਾਰੀ, ਕਿਉਂਕਿ ਧੀ ਘਰ ਦੀ ਪੱਤ ਇੱਜ਼ਤ ਹੁੰਦੀ ਹੈ, ਪੁੱਤਰ ਮਿੱਠੜੇ ਮੇਵੇ ਹੁੰਦੇ ਅਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ, ਇਹ ਫੁੱਲਾਂ ਦੀਆਂ ਕਲੀਆਂ
ਬਾਬਲ ਨੂੰ ਇਹ ਰਾਜਾ ਆਖੇ, ਮਾਂ ਨੂੰ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਤੋਂ ਪੀਵੇ ਵਾਰ ਵਾਰ ਕੇ ਪਾਣੀ, ਮਾਂ ਬਾਪ ਦੇ ਕੰਡਾ ਲੱਗਿਆ, ਧੀ ਕਦੇ ਨਾ ਜਰਦੀ, ਸਾਰੀ ਉਮਰ ਹੀ ਪਾਰਸ ਰਹਿੰਦੀ, ਮਾਪੇ ਮਾਪੇ ਕਰਦੀ। ਰਹੀਮ ਬਾਦਸ਼ਾਹ ਬੁੱਢ ਦਾ ਸਰੀਰ ਆ ਤੇ ਉਮਰ ਦੇ ਹਿਸਾਬ ਦੇ ਨਾਲ ਸਰੀਰ ਦੇ ਵਿੱਚ ਪਾਵਰ ਸ਼ਕਤੀ ਨਹੀਂ ਕੋਈ, ਹੱਥ ਪੈਰ ਕੰਬਦੇ ਹੈ, ਕੱਲੀ ਧੀ ਆ ਘਰੇ, ਪੁੱਤ ਵੀ ਨਹੀਂ ਘਰੇ ਕੋਈ, ਦੋਵੇਂ ਪਿਓ ਧੂ ਹੈ ਧੀ ਨੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ। ਇਹ ਰੋਂਦਾ ਕਰਲਾਂਦਾ ਧਾਹਾਂ ਮਾਰਦਾ ਪੱਟੀ ਪਹੁੰਚਿਆ, ਉੱਥੋਂ ਧੱਕੇ ਵੱਜੇ ਹੈ, ਇਹ ਜਲੰਧਰ ਪਹੁੰਚਿਆ ਉੱਥੋਂ ਧੱਕੇ ਵੱਜੇ, ਕਿਉਂਕਿ ਸੁਣਦਾ ਕੌਣ ਆ ਗਰੀਬ ਦੀ, ਬਥੇਰਾ ਤਰਲਾ ਪਾਇਆ, ਬਥੇਰੀਆਂ ਮਿਹਨਤਾਂ ਕੀਤੀਆਂ, ਆਖਰਕਾਰ ਲਾਹੌਰ ਦਰਬਾਰ ਵਿੱਚ ਜਾ ਪਹੁੰਚਿਆ, ਵੱਡੇ ਦਰਬਾਰ ਦੇ ਵਿੱਚ। ਅਸਲ ਵਿੱਚ ਨਾ ਉਹਨਾਂ ਨੇ ਨਾਂ ਜ਼ਰੂਰ ਦਰਬਾਰ ਰੱਖਿਆ ਹੁੰਦਾ ਰਾਜਿਆਂ ਨੇ, ਵੀ ਰਾਜਿਆਂ ਦਾ ਦਰਬਾਰ ਹੈ ਉਹ ਦਰਬਾਰ, ਜਿਹੜੀ ਜਿੱਥੇ ਕਸਾਈ ਬੈਠੇ ਹੋਣ ਨਾ, ਉੱਥੇ ਸੱਚ ਦਾ ਨਿਆਂ ਨਹੀਂ ਹੁੰਦਾ ਹੁੰਦਾ। ਇੱਕੋ ਇੱਕ ਦਰਬਾਰ ਆ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ, ਜਿੱਥੇ ਚੌਂ ਵਰਨਾ ਕੋ ਦੇ ਉਪਦੇਸ਼, ਜਿੱਥੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼, ਚੌਂ ਵਰਨਾ ਕੋ ਸਾਂਝਾ, ਜਿੱਥੇ ਸ਼ਰਨ ਆਵੇ ਤਾਂ ਸਕੰਠ ਲਾਵੇ ਹਰ ਬਿਰਧ ਸੁਆਮੀ ਸੰਧਾ, ਜਿੱਥੇ ਬਾਹੇ ਜਿਨ੍ਹਾਂ ਕੀ ਪਕੜੀ ਹੈ, ਸਰ ਦੀਜੇ ਬਹਾਨਾ ਛੋੜੀ ਹੈ, ਜਿੱਥੇ ਆਇਆਂ ਨੂੰ ਢੋਈ ਮਿਲਦੀ ਹੈ, ਨਵਾਣਿਆਂ ਨੂੰ ਮਾਣ, ਨਤਾਣਿਆਂ ਨੂੰ ਤਾਣ, ਨਿਓਟਿਆਂ ਨੂੰ ਓਟ, ਨਿਆਸਰਿਆਂ ਨੂੰ ਆਸਰੀ, ਨਗਤਿਆਂ ਨੂੰ ਗਤ, ਨਪੱਤਿਆਂ ਨੂੰ ਪਤ, ਨਧਰਿਆਂ ਦੀ ਧਿਰ। ਆਓ ਇਹ ਦੋਹਾਰ ਦਰਬਾਰ ਵਿੱਚ ਪਹੁੰਚਿਆ, ਕੂੜੇ ਝੂਠੇ ਦਰਬਾਰ ਦੇ ਵਿੱਚ, ਤੇ ਜਿਵੇਂ ਜਾ ਕੇ ਤਰਲੇ ਕਰਦਾ, ਅਰਜ਼ਾਂ ਕਰਦਾ, ਜੋਦਣੀਆਂ ਕਰਦਾ, ਵੀ ਮੇਰੀ ਧੀ ਨੂੰ ਪੱਟੀ ਦਾ ਚੌਧਰੀ ਚੁੱਕ ਕੇ ਲੈ ਗਿਆ, ਮੇਰੀ ਫਰਿਆਦ ਸੁਣੋ,

ਧੀਆਂ ਤੇ ਧੀਆਂ ਸਿਰ ਦਾ ਤਾਜ। ਧੀਆਂ ਘਰ ਦੀ ਇੱਜ਼ਤ ਹੁੰਦੀਆਂ, ਧੀਆਂ ਸਿਰ ਦਾ ਤਾਜ, ਹੱਸਣਾ ਖੇਡਣਾ ਖੁਸ਼ੀਆਂ ਮਾਨਣ, ਮਿਹਰ ਕਰੇ ਮਹਾਰਾਜ। ਜੁਗ ਜੁਗ ਜਿਉਣ ਸਦਾ ਇਸ ਜਗ ਤੇ, ਸਿਰ ਤੇ ਰਹਿਣ ਸੁਹਾਗ, ਸਹੁਰੇ ਘਰ ਦੇ ਬਖਸ਼ੀ ਰੱਬਾ ਧੀ ਨੂੰ ਚੰਗੇ ਭਾਗ। ਮੇਰੇ ਪਾਤਸ਼ਾਹ ਗਰੀਬ ਨਿਵਾਜ, ਸਤਿਗੁਰੂ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ 'ਚ ਹਰੇਕ ਮਾਪਾ ਦੁਆ ਕਰਦਾ, ਬੇਨਤੀ ਕਰਦਾ, ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਜੀ, ਉਹ ਸਾਡੇ ਬੱਚਿਆਂ ਦੇ ਚੰਗੇ ਭਾਗ ਬਖਸ਼ੀ, ਮਿਹਰ ਕਰੀ। ਕਿਉਂਕਿ ਮਾਪਾ ਬੱਚਿਆਂ ਲਈ ਹੀ ਅਰਦਾਸਾਂ ਕਰਦਾ ਰਹਿੰਦਾ, ਸਾਰੀ ਉਮਰ ਬੱਚਿਆਂ ਲਈ ਦੁਆਵਾਂ ਕਰਦਾ। ਰੱਬ ਮੂਹਰੇ ਜਦੋਂ ਵੀ ਆਉਂਦਾ ਆਪਣੀ ਦੁਆ ਨਹੀਂ ਮੰਗਦਾ, ਬੱਚਿਆਂ ਦੀ ਦੁਆ, ਬੱਚਿਆਂ ਦੀ ਅਰਦਾਸ, ਬੱਚਿਆਂ ਦੀ ਖੈਰ ਮੰਗਣ ਆਉਂਦਾ ਇੱਥੇ। ਅਤੇ ਰਹੀਮ ਬਖਸ਼ ਇਹਨੇ ਬੜਾ ਤਰਲਾ ਕੀਤਾ, ਬੜਾ ਰੌਲਾ ਪਾਇਆ, ਬੜਾ ਉੱਚੀ ਕੂਕਿਆ ਵੀ ਮੇਰੀ ਧੀ ਪੱਟੀ ਦਾ ਚੌਧਰੀ ਲੈ ਗਿਆ। ਅਤੇ ਅੱਗੋਂ ਜ਼ਕਰੀਆ ਖਾਨ ਨਿਰਦਈ ਬੰਦਾ, ਕਿਉਂਕਿ ਚੰਗਾ ਬੰਦਾ ਗੱਲ ਸੁਣਦਾ ਹੁੰਦਾ, ਮਾੜਾ ਨਹੀਂ ਸੁਣਦਾ। ਚੰਗੇ ਮੂਹਰੇ ਦੁੱਖ ਰੋਇਆ ਜਾਵੇ ਅਤੇ ਉਹ ਦੁੱਖਾਂ ਦੇ ਮੱਲ ਮਿਲਾ ਦਿੰਦਾ, ਅਤੇ ਜਿਹੜਾ ਮਾੜਾ ਉਹ ਤਾਂ ਨੂਣ ਹੀ ਪਾਉਂਦਾ ਜ਼ਖਮਾਂ ਦੇ ਉੱਤੇ। ਸਮੁੰਦਰ ਕਦੇ ਨਾ ਹੋਵਣ ਮਿੱਠੇ, ਭਾਵੇਂ ਸੌ ਮਨ ਸ਼ੱਕਰ ਪਾਈਏ, ਸੱਪਾਂ ਦੇ ਵਿੱਚੋਂ ਜ਼ਹਿਰ ਨਹੀਂ ਮੁੱਕਦੇ, ਭਾਵੇਂ ਹੱਥੀਂ ਦੁੱਧ ਪਿਆਈਏ। ਖੋਟੇ ਕਦੇ ਨਾ ਚੰਗੇ ਬਣਦੇ, ਭਾਵੇਂ ਲੱਖ ਵਾਰੀ ਸਮਝਾਈਏ, ਇੱਥੇ ਜਿਹੜੇ ਖੋਟੇ ਆ ਉਹ ਖਰੇ ਨਹੀਂ ਬਣ ਸਕਦੇ, ਜਿਹੜੇ ਮਾੜੇ ਉਹ ਚੰਗੇ ਨਹੀਂ ਬਣਦੇ ਹੁੰਦੇ, ਕਿਉਂਕਿ ਚੰਗੀ ਸੰਗਤ ਕੀਤੀ ਹੀ ਨਹੀਂ ਹੁੰਦੀ ਜ਼ਿੰਦਗੀ ਦੇ ਵਿੱਚ। ਆਓ ਰਹੀਮ ਬਖਸ਼ ਉੱਤੋਂ ਧੱਕੇ ਮਾਰ ਕੇ ਕੱਢਿਆ ਗਿਆ, ਕੱਲ੍ਹ ਵਾਲੇ ਦੀਵਾਨ 'ਚ ਜ਼ਿਕਰ ਕਰਾਂਗੇ। ਜ਼ਕਰੀਆ ਖਾਨ ਨੇ ਫਰਿਆਦ ਨਹੀਂ ਸੁਣੀ, ਸਗੋਂ ਸਿਪਾਹੀਆਂ ਨੂੰ ਕਿਹਾ ਵੀ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਜ਼ਕਰੀਆ ਖਾਨ ਨੇ ਇਹ ਕਿਹਾ ਸਗੋਂ ਦੀ ਵੀ ਜੇ ਪੱਟੀ ਦਾ ਚੌਧਰੀ ਤੇਰੀ ਧੀ ਨਾਲ ਨਿਕਾਹ ਕਰਾਉਣਾ ਚਾਹੁੰਦਾ, ਤੇਰਾ ਜਵਾਈ ਬਣਨਾ ਚਾਹੁੰਦਾ, ਤੇ ਫਿਰ ਹੋਰ ਤੈਨੂੰ ਕੀ ਚਾਹੀਦਾ? ਕਿੱਥੇ 18 ਸਾਲਾਂ ਦੀ ਮਾਸੂਮ ਬੱਚੀ, ਤੇ ਕਿੱਥੇ ਬੁੱਢਾ 75 ਸਾਲ ਦਾ ਜਿਹੜਾ ਪੱਟੀ ਦਾ ਚੌਧਰੀ ਹੈ? ਪਰ ਇਹ ਨਿਰਦਈ ਲੋਕ ਕਿੱਥੇ ਦੇਖਦੇ ਨੇ? ਆਓ, ਸਮੇਂ ਦੀ ਸਮਾਪਤੀ ਹੈ, ਗੁਰੂ ਮਹਾਰਾਜ ਦੀ ਵਡਿਆਈ ਕਰਦਿਆਂ, ਗੁਰਬਾਣੀ ਪੜ੍ਹਦਿਆਂ ਨੇਕਨੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਪਾਤਸ਼ਾਹ ਬਖਸ਼ਣ ਹਾਰੇ ਆ, ਗੁਨਾਹਾਂ ਦੀ ਮਾਫ਼ੀ ਦੇਣ, ਅੱਗੇ ਤੋਂ ਸਵੱਤ ਬਖਸ਼ਣ। ਇਸੇ ਤਰ੍ਹਾਂ ਹੀ ਆਪ ਜੀ ਦੇ ਦਰ ਘਰ ਦੀਆਂ ਸੇਵਾਵਾਂ ਸਤਿਗੁਰੂ ਜੀ ਲੈਂਦੇ ਰਹਿਣ। ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੀਆਂ ਤੁਹਾਡੀਆਂ ਸਭ ਦੀਆਂ ਹੀ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ। ਜਿੰਨੀਆਂ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਸੁਖ ਸਾਗਰ ਸਾਹਿਬ ਵਿਖੇ ਪਹੁੰਚੀਆਂ ਨੇ, ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ। ਆਓ 6 ਪੌੜੀਆਂ ਅਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਜੀ। ਹੋਜਾਂ ਭੁੱਲਾਂ ਚੁੱਕਾਂ ਦੀ ਖਿਮਾ, ਆਓ ਸਾਰੇ ਰਲ ਕੇ ਬਾਣੀ ਪੜ੍ਹੀਏ।

ਪਾਈ ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦਰੋਂ ਸਿਮਰਾਂ ਸ਼੍ਰੀ ਹਰਿ ਰਾਇ ਸ਼੍ਰੀ ਹਰਿਕ੍ਰਿਸ਼ਨ ਧਿਆਈਆ ਜਿਹ ਡਿੱਠੇ ਸਭ ਦੁੱਖ ਜਾਏ ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਤਾਈ ਸਭ ਥਾਈ ਹੋਏ ਸਹਾਈ

ਸੀਸ ਦਿੱਤੇ। ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੀ ਤਨਾਰਿਆਂ ਨਾ ਚਲਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ,

ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ। ਢਾਡੀ ਜਥੇ ਨੇ ਇਤਿਹਾਸ ਬਿਆਨ ਕੀਤਾ, ਛੇ ਪੌੜੀਆਂ ਨੂੰ ਸਭ ਜੀ ਦੇ ਕਾਇਨ ਹੋਏ। ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪਰ ਜੁਗ ਮਾਫ ਕਰਨਾ।

ਗਿਆਨ ਬਖਸ਼ਣਾ, ਬੱਚਿਆਂ ਨੂੰ ਗੁਰਮਤਿ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਪੰਥ ਸਭ।

ਤਾਰਕਾ ਮੰਡਲ ਜਗਮੋਤੀ ਧੂਪ ਮਲਿਆਨ ਲੋ

ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਗੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਨਿਰਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਧ ਕਰ ਸਾਧ ਨ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ

ਔਦ ਕਟਹਿ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸਵਾਰੀ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ।

ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜੇ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਤਾਈ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘਟਾ ਪਰ ਜਗ ਮਾਫ ਕਰਨਾ ਸਰਬੱਤ ਦੇ

0: keys.
1: Vaheguru Sahib Ji. Tan Sohila. ਜਿੱਤ ਦਰਸ਼ਨ ਕਰਨਾ ਹੋਮ ਬਲਿਹਾਰੀ ਸਤਿਗੁਰ ਚਰਨ

ਸੋਚੈ ਸੋਚ ਨ ਹੋਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਈ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਪੰਨਾ ਪੁਣੀਆਂ ਪਹਾਰੂ ਸਾਹਿਸ ਸਿਆਣਪਾਂ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਇ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ

ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ।

ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ।

ਤੀਰਥ ਨਹਾਵਾ ਜੇ ਤਸਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤੀਸਰ ਠੋ ਪਾਈ ਵੇਖਾਂ ਬਿਨ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਮੁਰਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਨੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਕੋਈ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ਼ ਸੁਣੈ ਕੋਈ ਨਾ ਸਕੈ ਕਾ

ਸੁਣਿਆ ਈਸ਼ਵਰ ਬਰਮਾਇਨ, ਸੁਣਿਆ ਮੁਖ ਸੁਲਾਹਣ ਮਨ, ਸੁਣਿਆ ਜੋਗ ਜੋਗਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ,

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਵੈਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਝੂਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਸ ਪ੍ਰਗਟ ਜਾਏ, ਮੰਨੈ ਮਗਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।

ਕੀਤੀ ਦਾਤ ਜਾਣੇ ਕੌਣ ਕੂਦ ਕੀਤਾ ਪਸਾਓ ਵੇਖੋ ਕਵਾਓ ਤਸਤੇ ਹੋਏ ਲਖ ਦਰੀਆ ਕੁਦਰਤ ਕਵਣ ਕਹਾ ਵੀ ਚਾਰ ਵਾਰਿਆਂ ਨਾ ਜਾਵਾ ਏ ਕਵਾ

ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰ ਅੰਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੜਵੜ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਅਮਲੇਸ਼ ਮਲਕ ਭਖ ਕਾਹਿ ਅਸੰਖ ਨਿੰਦਕ ਸਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ

ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜੋਏ ਦੇ ਸਾਬੂਨ ਲਈਐ ਉਹ ਧੋਏ ਭਰੀਏ ਮਤ ਪਾਪਾਂ ਕਾ ਸੰਗ ਉਹ ਧੋਪੈ ਨਾ ਵੈ ਕੈ ਰੰਗ।

ਸੁਵਸਤਾਥ ਬਾਣੀ ਬਰਮਾਓ ਸਤ ਸੁਹਣ ਸਦਾ ਮਨਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿਰੁਤੀ ਮਾਹ ਕਵਣ ਜਿਤ ਹੋ ਆਇਆ ਕਾਰ ਵੇਲ ਨਾ ਪਾਈਆ ਪੰਡਤੀ।

ਜੇ ਆਪੇ ਜਾਣੇ ਸੋਈ ਕਿਉ ਕਰਿਆ ਖਾ ਕਿਉ ਸਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪਾ ਜਾਣੇ ਅੱਗੇ ਗਿਆ ਨ ਸੋਹੈ ਪਾਤਾਲ ਨਾ ਪਾਤਾਲ ਲਖ ਆਗਾ ਸਾਇਆਗਾ ਸੂੜ ਕੋੜ ਕਪਾਲ ਥੱਕੇ ਵੇਤ ਕਹਿਨ ਕਵਾਤ ਸਹਿਸਰ ਠਾਰਹ ਕਹਿਨ ਕਤੇ ਬਾ ਸੁਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਆ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨਿੰਜੇ ਤਿਸ ਮਨਹੋ ਨਾ ਵਿਸਰਹਿ ਅੰਤ ਨਾ ਸਿਫ

ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੋਇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਈ ਕੇ ਜਿਸ ਨੂੰ ਬਖਸ਼ੇ ਸੇ।

ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧੋ ਆਖੇ ਦਾਨੂ ਆਖੇ ਦੇਉ ਆਖੇ ਸੁਰ ਨਰ ਮੁੰਡਨ ਸੇਵ ਕੀਤੇ ਆਖੇ ਆਖਣ ਪਾਹ ਕੀਤੇ ਕਹਿ ਕਹਿ ਉੱਠ ਉੱਠ ਜਾਏ।

ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਛ ਪਿਆਲੇ।

ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨੰਦਾਸੀ ਰਚਨਾ ਜਿਨ ਰਚਾਈ ਰੰਗ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਪ ਤਸਦੀ ਵੜਿਆਈ ਜੋ ਤਿਸ ਭਾਵੈ ਸੋਈ ਕਰ ਸੀ

ਮੁੰਦਾ ਸੰਤੋਖ ਸਰਮ ਪਦ ਝੋੜੀ ਧਿਆਨ ਕੀ ਕਰਹਿ ਬੇਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸਵਿਆ ਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ।

ਨਾਨਕ ਸੱਚੇ ਕੀ ਸਾਚੀ ਕਾਵ ਆਦੇਸ਼ ਸਹਿ ਆਦੇਸ਼ ਸਵਾਦ ਨੀਲ ਨਾਦੋ ਨਾਥ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲੱਖ ਹੋਵੇ।

ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਅਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਮਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਏ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ਼ ਕੇਤੀਏ ਕਰਮ ਭੂਮੀ ਮੇਰ ਕੇਤੇ ਕੇਤੇ ਮੰਡਲ ਦੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਣ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਤਥੈ ਘਾਟ ਘੜੀਏ ਬਹੁਤ ਅਨੁਕਤਾ ਕੀਆਂ ਗੱਲਾਂ ਕਥੀਆਂ ਨਾ ਜਾਹਿ ਜੇ ਕੋ ਕਹੈ ਪਿਛੈ ਪਛਤਾਹਿ ਜੇ ਕੋ ਕਹੈ ਪਿਛੈ ਪਛਤਾਹਿ ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋ ਮਹਾਂਬਲ ਸੂਰਤ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਮਾਏ ਤਾ ਕੇ ਰੂਪ ਨ ਕਥਨੇ ਜਾਹਿ ਨਾ ਓਹਿ ਮਰਹਿ ਨ ਠਾਗੇ ਜਾਹਿ ਜਿਨ ਕੈ ਰਾਮ ਵਸੈ ਮਨ ਮਾਹਿ ਤਿਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥੈ ਖੰਡ ਮੰਡਲ ਵਰਪਣ ਜੇ ਕੋ ਕਥੈ ਤੈ ਅੰਤ ਨੰਤ

ਭਾਂਡਾ ਭਾਵੋ ਅੰਮ੍ਰਿਤ ਟਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨਕੋ ਨਦਰ ਕਰਮ ਤਿਨਕਾਰੂ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸੁਰਾਤ ਦੁਇਦਾਈ ਦਇਆ, ਖਿਲੈ ਸਗਲ ਜਗਤ।

ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਗੇ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥ ਨਿਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧਿ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਆ ਪਰਮੀ ਆ ਭੋਗੀ ਆ ਭੋਗਤੇ ਨਮੋ ਜੋਗ ਜੋਗੇਸ਼ਵਰਮ ਪਰਮ ਜੋਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ।

ਬ੍ਰਿਸਾਲ ਨਾਮ ਠਾਮ ਨੰਜਾਤ ਜਾਕਰ ਰੂਪ ਰੰਗ ਨਾਰੇ ਖਾਦ ਪੁਰਖੋਦਾਰ ਮੂਰਤ ਹਜੋ ਨਾਦ ਸੇਖ ਦੇ ਸੌਰ ਨ ਭੇਸ ਜਾ ਕਰ ਰੂਪ ਰੇਖ ਨਾ ਰਾਖ ਰੂਪ ਰੇਖ ਨਾ ਰਾਖ ਜਤਰ ਦਤਰ ਦਿਸਾ ਵਿਸਾ ਹੋਏ ਫੈਲੇ।

ਸਰਬਿ ਸੁਰ ਚਿਓ ਸੁਜੰਪ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖਾ ਦੀ ਧਰਮ ਧੰ ਸੁ ਭਰਮ ਰਹਿਤ ਭੂਤ ਲਖ ਭੇ ਸੰਗਰਾਗ ਨਰੰਗ ਜਾ ਕਹਿ ਜਾਤ ਪਾਤਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਾ ਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦ ਰੂਪ ਅਸੂਤ ਅੰਗਹੀਨ ਅਨੰਗ ਅਭੰਗ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵ ਗੰਤਾ ਸਰਵ ਹੰਤਾ ਸਰਵ ਤਿੰਨ ਭੇਕ ਸਰਵ ਸ਼ਾਸਤਰ ਨ ਜਾਣੀ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨ ਆਵਈ ਬਹੁ ਚਿਤ ਮਦ ਭਾਰ ਸੰਤੁਐ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗਨ ਭਉ ਪ੍ਰਕਾਸ਼ ਨਿਧਨਿਆ ਨਾ ਸਾਜਾਨ ਬਾਹੁ ਸਾਹਨ ਸਾਹੁ ਰਾਜਾਨ ਰਾਜਪਾਨਾਨ ਭਾਨ ਦੀਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲਨ ਭੂਤ ਅੰਗਾ ਭਾਵ ਅਭੰਗ ਅਤਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈਨ ਕਾਮ ਮਦ ਉਤ ਪ੍ਰਚੰਡ ਮਿਤ ਗਤ ਅਖੰਡ ਵਾਲਿ ਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪੰਡਾਢਿਆ ਅਨਡੰਡ ਬਾਢਿਆ ਚਾਚਰੀ ਸੰਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ

ਸਰੋਤਰ ਦੇਸਾ ਕ ਸਰੋਤਰ ਭੇਸਾ ਕ ਸਰੋਤਰ ਕਾਲੈ ਕ ਸਰੋਤਰ ਪਾਲੈ ਕ ਸਰੋਤਰ ਹੰਤਾ ਕ ਸਰੋਤਰ ਗੰਤਾ ਕ ਸਰੋਤਰ ਭੇਖੀ ਕੇ ਸਰਵੋਤਰ ਭੇਖੀ ਕੇ ਸਰੋਤਰ ਕਾਜੈ ਕ ਸਰੋਤਰ ਰਾਜੈ ਕ ਸਰੋਤਰ ਸੋਖਾ ਕ ਸਰੋਤਰ ਪੋਖਾ ਕ ਸਰੋਤਰ ਤ੍ਰਾਣੈ ਕ ਸਰੋਤਰ ਪ੍ਰਾਣੈ ਕ ਸਰੋਤਰ ਦੇਸਾ ਕ ਸਰੋਤਰ ਭੇਸਾ ਕ ਸਰੋਤਰ ਮਾਨਿਆ ਸਦੈਵ ਪ੍ਰਧਾਨੀ ਸਰੋਤਰ ਜਾਪਿਆ ਸਰੋਤਰ ਥਾਪਿਆ ਸਰੋਤਰ ਭਾਨਿਆ ਸਰੋਤਰ ਮਾਨਿਆ।

ਹਰੀ ਫੁਲਾ ਜੀ ਮੇਰੇ ਜਾਇਕ ਚੱਕੀਨੇ ਅਨੇਕ ਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਜੁਲ ਨਿਵਾਸ ਹੈ ਗਨੀ ਮੁਲਖ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੋ ਜੁਗਤ ਸੁਧਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤ ਸੁਨਾਮ ਹੈ ਸਦੈਵ ਲੈ ਅਕਾਮ ਹੈ।

ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਧ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਨੇਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਨ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਅੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਯੁਕਤਾ ਸਰਬੰਗ ਮੁਕਤਾ ਰਸਾਵਲ ਛੰਦ ਤੈ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪਰਮਾਤਮ ਪਰਮਾਥੇ ਸਦਾ ਸਰਬਸਾਥੇ ਅਗਾਤ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨ ਪੋਤਰੇ ਨ ਪੁੱਤਰੇ ਨ ਸੁਤਰੇ ਨ ਮਿੱਤਰੇ ਨ ਤਾਤੇ ਨ ਮਾਤੇ ਨ ਜਾਤੇ ਨ ਪਾਤੇ ਨ ਸਾਕਨ ਸਰੀਕੇ ਅਮਿਤੋ ਅਮੀਕੇ ਸਦੈਵੰ ਪ੍ਰਵਾਹੇ ਅਜੈ ਹੈ ਅਜਾ ਹੈ ਭਗਵਤੀ ਛੰਦ ਤੈ ਪ੍ਰਸਾਦਿ।

ਕਿ ਕਾਮਲ ਕਰੀਮ ਹੈ ਕਿ ਰਾਜ ਕਰ ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨ ਉਲ ਜਮਾਲ ਹੈ ਗਨੀਮ ਉਲ ਖਿਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸਿਕੰਨ ਹੈ ਘਰਾ ਸੁਲਫ ਕੰਨ ਹੈ ਕਲੰਕ ਪ੍ਰਣਾਸ ਸਮਸਤ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇ ਕਰੀਮ ਹੈ ਸਮਸਤ ਜੁਬਾ ਹੈ ਕ ਸਾਹਿਬ ਕਿਰਾ ਹੈ ਨਰਕਮ ਪ੍ਰਣਾਸ ਬਹਿਸ਼ਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸ਼ਰ ਉਹ ਰਵਨ ਹੈ ਤਮਾਮੁਲੋ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮ ਈਸ ਹੈ ਸਮਸਤੁਲ ਅਦੀਸ ਹੈ ਆਦੇਸੁਲ ਅਲੇਖ ਹੈ ਹਮੇਸ਼ੁਲ ਅਪੇਖ ਹੈ ਜਮੀਨ ਉਲ ਜਮਾ ਹੈ ਅਮੀਕੁਲ ਅਮਿਆ ਇਮਾ ਹੈ ਕਰੀਮ ਉਲ ਕਮਾਲ ਹੈ ਕਿ ਜੁਰਬ ਜਮਾਲ ਹੈ ਕਿ ਅਚਰਮ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਬੇਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਰਮ ਅਨੰਗ ਹੈ ਕਿ ਅਮਿਤੋ ਅਪੰਗ ਹੈ ਮਧ ਪਹਾਰ ਛੰਦ ਤੈ ਪ੍ਰਸਾਦ

ਪ੍ਰਮੋਦਾਂ ਅਨਛੱਜੇ ਅੰਗ ਆਸਨਿਆ ਭੰਗੇ ਉਪਮਾ ਅਪਾਰ ਗਤ ਮਿਤਿ ਉਧਾਰ ਜਲ ਥਲਿਆ ਮੰਡ ਦਿਸ ਵਿਸਿਆ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ।

ਪਿਨਮੋ ਪਰਮ ਤੱਤੰਗ ਅਤੱਤੰਗ ਸਰੂਪ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦਮ ਬਿਭੂਤੇ ਕਲੰਕਰ ਰੂਪੇ ਅਲੰਕਰ ਅਲੰਕੇ ਨਮੋ ਆਸੁਆਸੇ ਨਮੋ ਬਾਂਕ ਬੰਕੇ ਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਏ ਕਛਰੀ ਛੰਦ ਅਜੈ ਅਲੈ ਅਭੈ ਅਭੈ ਭੂਆ ਜੂ ਅਨਾਸ ਅਕਾਸ ਅਗੰਜ ਪੰਜ ਲਖ ਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਕਾਮ ਅਗਾਹ ਅਟਾਹ ਅਨਾਥ ਪ੍ਰਮਾਥ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮ ਅਭਰਮ ਅਗੰਜੇ ਅਲੇਖੇ ਭੁਜੰਗ ਪਰਿਆਤ ਛੰਦ ਨਮਸਤੁਲ ਪਰਨ

ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਮਨ ਸੁਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੀ ਦੇਸ ਕੋ ਦੇਖ ਰਹੇ ਉਮਤ ਕੋ ਨ ਦੇਖੀਅਤ ਪ੍ਰਾਣਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੂ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੈ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂ ਭਲੀ ਬਿਦ ਨਿਆਪ

ਪਧਾਰੇ। ਜੀਤ ਫਿਰੈ ਸਵਦੇਸ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ। ਗੁੰਜਤ ਗੂੜ ਗਿਆਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ। ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ। ਤੀਰਥ ਨਾਮ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਿਸੇਖ ਹੈ ਵੇਦ ਪੁਰਾਨ ਕਤੇਬ ਕੁਰਾਨ। ਜਮੀਨ ਜਮਾਨ ਸੁਬਾਨ ਕੇ ਪੇਖ ਹੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖ ਹੈ। ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੁ ਏਕ ਨਾ ਲੇਖੈ। ਸੁਧ ਸਿਪਾਹ ਤੁਰੰਤ ਦੁਬਾਹ ਸੁਸਾਜ ਸੁਨਾਹ ਦੁਰਜਾਨ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਹਾ ਲੈਂਗੇ। ਤੋਰ ਅਰੀਨ ਮਰੋਰ ਮਵਸ ਮਾਤੇ ਮਤੰਗਨ ਮਾਨ ਮਲੈਂਗੇ। ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਅਪਾਰ ਵੱਡੇ ਬਰਿਆਰ ਅਭਿਚਾਰੈ ਸਾਰ ਕੀ ਧਾਰ ਪਛਈਆ। ਤੋਰ ਦੇਸ ਮਲਿੰਦ ਮਵਾਸ ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਨ ਕੇ ਤੋੜਨਹਾਰ

ਦਾਨਵ ਦੇਵ ਫਨਿੰਦ ਨੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈ।

ਨਾਥ ਫਿਰਿਓ ਨੀਏ ਸਾ ਸਮੁੰਦਰਨ ਲੋਕ ਗਏ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲੈ ਹੋ ਸਭੈ

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚੌਪਈ ਹਮ ਰੀ ਕਰੋ ਹਾਦਰ ਅੱਛਾ ਪੂਰਨ ਹੋਈ ਚਿਤ ਕੀ ਇੱਛਾ ਤਬ ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸਵੈ ਤੁਮ ਕਾਵੋ ਵਾ ਭਾਦ ਮੋਇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵ ਸਿੱਖ ਸਭੈ ਕਰਤਾ ਰਾਹ ਮੋਰ ਅੱਛਾ ਨਿਜ ਕਰਦੈ ਕਰੀਏ ਸਭੈ ਰਨ ਕਉਵਾ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ।

ਸਿਹਤ ਯਕੀਨੀ ਉਤਪਜ ਖਾਨ ਬਹੁ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਏ ਹੋ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਲਿਖਾਇਆ ਚੰਪ ਪਵਿਆ ਜੁਗਾ ਸਰੂਪ ਸੁਯਮ ਪਵਿਆ ਬ੍ਰਛਾ ਮੇਰੀ ਤੁਮ ਕਰੋ ਸਿੱਖੇ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਪਤ ਉਤਪਾਤਾ ਸਕਲ ਮਲੇਸ਼ ਕਰੂਰਨ ਕਹਤਾ ਜੇ ਇਸ ਤੋਂ ਦਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ।

ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਦੈ ਲੇਹ ਉਬਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਪਹਿ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕ ਨ ਤਿਨ ਨਰਕੇ ਰਹਿ ਹੋ ਜੋ ਜਾ ਕੀ ਇੱਕ ਬਾਰ ਚਉਪਈ ਕੋ ਕਹਿ ਚਉਪਈ

ਸਾਚਾ ਨਾਮ ਮੇਰਾ ਆਧਾਰ ਓ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਥ ਸੁਖ ਮਨਵਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ

ਜਿਸ ਤੋਂ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋਜਨ ਦੇਹ, ਜਿਸ ਨੂੰ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰੈ ਦੈ ਦਿਸ ਨਾਮ ਲਾਗ ਸੁਵਾਰਿਆ। ਗੁਰਪ੍ਰਸਾਦ

ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚਲੈ ਜਨਾ ਮਾਰਗ ਪਾਵਹੇ ਕਰ ਕਿਰਪਾ ਜਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ।

ਸਬਦੋ ਸੁਹਾ ਵਸਦਾ ਸੋਹਿਲਾ ਸਤਿਗੁਰੂ ਸੁਣਾਇਆ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ।

ਨਾ ਜਾਏ ਸਹਿ ਸਖ ਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੋ ਹਰ ਸਿਉ ਰਵ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ।

ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਏ ਹਾਰਿਆ। ਜੀਉ ਨਿਰਮਲ ਬਾਵਰੋ ਨਿਰਮਲ ਬਾਵਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਰੇ ਸੇਵਣ ਜਾ ਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ।

ਸੰਤਹ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ

ਜਿਤ ਹਰ ਵਿਸਰੈ ਮੋਹਿ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵਲਾ ਕੀਤਨ ਵਿੱਚੇ ਮਾਇਆ ਪਾਇਆ ਹਰਿਆ ਅਮੁਲਕ ਹੈ ਮੁੱਲ ਨਾ ਪਾਇਆ ਜਾਏ।

ਸਤਿਗੁਰ ਤੇ ਰਾਸ ਜਾਣੀ ਹਰ ਹਰ ਜਪਿਓ ਜੀਓ ਲਾਹ ਖੱਟੇ ਹੋ ਦਿਹਾੜੀ ਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਪ੍ਰਭ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਏ ਰਸਨਾ ਤੂੰ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਸ ਤਿਰ ਹਰਸ ਪੱਲੇ ਨਾ ਪਾਏ।

ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲ ਤੋ ਹੋ ਅਚਲ ਨਦਣੀ ਆਇਆ ਕਹਿ ਨਾ

ਮੰਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।

ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧ

ਸਾਚਾ ਸੋਹਿਲਾ ਸਾਚੈ ਕਰ ਗਾਵਹੁ। ਗਾਵੋ ਤਾਂ ਸੋਹਿਲਾ ਕਰ ਸਾਚੈ ਜਿਥੈ ਸਦਾ ਸੱਚ ਧਿਆਵਹੇ ਸੱਚੋ ਧਿਆਵੈ ਜਾ ਤੁਧ ਭਾਵੈ। ਗੁਰਮੁਖ ਜਿਨਾ ਬੁਝਾਵੇ ਉਹ ਸੱਚ ਸਭ

ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹੇ।

पूरे सुनते पुनीत कहते पवित सतगुरु रहया पर पूरे।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ। ਅਰਜਨ ਹਰਿ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦੇ ਆਵੇ ਧਾਏ।

ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਦੇਗ ਵਾਗੀ, ਦੇਗ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ

ਪਾਈਆਂ, ਚਰਖਣੀਆਂ 'ਤੇ ਚੜ੍ਹੇ, ਤਾਨਿਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਿਥਮੇ

ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ,

ਹੇ ਗੁਰੂ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ

ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀਓ, ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ ਜੀ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਸਤਿਗੁਰੂ ਜੀ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਸਤਿਗੁਰੂ ਜੀ, ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ

ਤੇ ਹਾਜ਼ਰੀਆਂ ਭਰੀਆਂ, ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਕਿਰਪਾ ਕਰੋ, ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਆਪ ਜੀ ਆਪਣੇ ਪਾਵਨ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਸਮੂਹ ਸੰਗਤ ਨੂੰ ਨਿਹਾਲ ਕਰੋ ਜੀ। ਸੇ

ਉਹ ਸ਼ਬਦ ਸਮਾਏ ਆਪ ਗਵਾਏ ਤ੍ਰੇ ਭਵਨ ਸੋਜੀ ਸੁਜੈ

ਸੱਚ ਸੁਚਾ ਸਦਾ ਨਾਨਕ ਗੁਰ ਸ਼ਬਦ ਝਗੜਨ ਬੇਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਇਨ ਚਲੇ ਨਚਨ ਗੁਰ ਪੈਰ ਹਲਾਇਨ ਫਿਰਨ ਸਿਰ ਉਡਰਾਵਾ ਝਟ ਪਾਏ ਵੇਖੈ ਲੋਕ ਹੱਸੈ ਕਰਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ।

ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸਹ ਵਿੱਚ ਆਪਣਾ ਕੀਆ ਆਨਣਾ ਖਾਇਆ, ਸਾਧਕ ਪਾਇਆ ਬਹੁਤ ਦੁਖ ਪਾਇਆ ਦੂਜਾ ਪਾਇਆ, ਬਸਤਰ ਨਾ ਪੈਰਿਆਂ ਜਗਾਰੇ ਮੋਣ ਵਿਗੁਦਾ, ਕਿਉਂ ਜਾਗਾ ਗੁਰਮਣ ਸੋਦਾ ਪਾਗੋ ਬੇ ਦਾਣਾ ਆਪਣਾ ਕੀਆ, ਕਮਾਣਾ ਲਮਣ ਖਾਈ ਸੁਰਸ਼ਾਈ ਪਾਈ, ਮੂਲ ਤੰਦੇ ਪਤ ਗਵਾਈ, ਵਿਣਨਾ ਵੇ ਕਿਸ ਥਾਏ ਨਾ ਪਾਈ, ਰਹਿ ਬਾਣੀ ਮਣੀ ਮਸਾਣੀ, ਅੰਦਰ ਜਾਣੇ ਪਰ ਪਛਤਾਣੀ।

0: ਕੋੜ ਮਿੱਠਾ ਕੂੜ ਮੱਕ ਕੂਟ ਬਹਿ ਪੂੜ ਨਾਨਕ ਖਾਣੇ ਬੇਨਤੀ ਬਾਜ ਕੂੜ ਪੂੜ ਮਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀਏ ਜਜ ਦੇ ਸੱਚਾ ਹੋਏ ਕੂੜ ਕੀ ਮਲ ਤਰੈ ਤਨ ਕਰੇ ਹਸ਼ਤ ਹੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ

ਕਾ ਮੇਵ ਸਤ ਪੁਛੀਐ ਬੈ ਬੈ ਕਰੇ ਵਿਚਾਰਨ ਦੀ ਰੇਤ ਗਿਆਨ ਵੀ ਹੋਣੀ ਭਾਏ ਪਰੇ ਮਰਦਾਰ ਗਿਆਨੀ ਨੱਚੇ ਬਾਟੇ ਬਾਵੇ ਰੂਪ ਕਰੇ ਸਿਗਾਰ ਹੋ ਜੇ ਗੁਗੇ ਬਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੋ ਜਦ ਸੰਜੈ ਕਰੇ ਪਿਆਰ ਧਰਮੀ ਧਰਮ ਕਰੇਗਾ ਵਾਵੇ ਮੰਗੈ ਮੋਖ ਦੁਆਰ।

0: ਮੰਗਲ ਹਾਰੀ ਕੁਦਮ ਤਪੱਸਿਆ ਤੁਰੰਤ ਨ ਜਾਈ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸੀ ਸਵਾਲ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਮਹੱਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਕਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਦੂਜਾ ਏ ਕ੍ਰਿਸ਼ਨੰ

ਰਾਬਣ ਮੈਂ ਰੰਕਿਆ ਕਲ ਮੈਂ ਬੇਦ ਥਰਬਣ ਹੁਆ ਨਾ ਖੁਦਾਈ ਲੋ ਪਿਆ ਨੀਲ ਵਸਤਲੇ ਕੱਪੜੇ ਪਹਿਰੇ ਤੁਰਖਾਣੀ ਮਲਕੀਆ ਚਾਰੇ ਵੇਦ ਹੋਏ ਸਜੇ ਆਰ ਪੜੇ।

ਪਿੰਡੜੀ ਰਹਿਣ ਭਲੀ ਦਿਨ ਸੁਹਾਏ ਰਾਮ ਨਿਜ ਘਰ ਸੂਤੜੀਏ ਪਿਰਮ ਜਗਾਏ ਰਾਮ ਨਵਹਾਣ ਨਵ ਧਨ ਸ਼ਬਦ ਜਾਗੀ ਆਪਣੇ ਪਿਰ ਪਾਣੀਆ ਤਜ ਕੂੜ ਕਪਟ ਸੁਭਾਉ ਦੂਜਾ ਚੱਕਰੀ ਲੋਕਾਣੀਆ ਮੈਂ ਨਾਮ ਹਰਕਾ ਹਾਰ ਕੰਠੇ ਸਾਚ ਸ਼ਬਦ ਨਿਸ਼ਾਨੀਆਂ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਦ ਪਾਣਿਆ ਜਾਗ ਸਲੋਨੜੀਏ ਬੋਲੈ ਗੁਰਬਾਣੀ ਰਾਮ ਜਿਨ ਸੁਣ ਮੰਨਿਆੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੂਝੈ ਉਹ ਸ਼ਬਦ ਸਮਾਏ ਆਪ ਗਵਾਏ ਤ੍ਰੇ ਭਵਨ ਸੋਜੀ ਸੂਜੈ ਰਹਿ ਅਤੀ

ਮਹਿਲ ਬੁਲਾਏੜੀਏ ਭਗਤ ਸੁਨੇਹੀ ਰਾਮ ਗੁਰਮਤ ਮਨ ਰਹਿਸੀ ਸੀ ਜਿਸ ਦੇਹੀ ਰਾਮ ਮਨ ਮਾਰ ਰਿਜੈ ਸ਼ਬਦ ਸੀ ਜੈ ਪ੍ਰੈਲੋਕਨਾਥ ਪਛਾਣੈ ਮਨ ਡੀਗ ਡੋਲ ਨਾ ਜਾਏ ਕਤ ਹੀ ਆਪਣਾ ਪਿਰ ਜਾਣੈ।

ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਜਗਰ ਨਿਬੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਨਦਰ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਦਰਸ਼ਨ ਦੀਦਾਰ ਦੇ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ, ਬਿਲਾਵਲ ਰਾਗ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਹੈ। ਸ਼ਮਤਾਂ ਦੇ ਰੂਪ ਵਿੱਚ ਇਹ ਸ਼ਬਦ ਹਨ ਔਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ। ਮੇਰੇ ਮਨ ਵਿੱਚ ਚਾਉ ਹੈ, ਚਾਉ ਦਾ ਭਾਵ ਖੁਸ਼ੀ ਹੈ, ਵਿਗਾਸ ਹੈ, ਖੇੜਾ ਹੈ, ਘਣਾ ਦਾ ਭਾਵ ਹੈ ਬਹੁਤਾ ਹੈ। ਘਣਾ ਦਾ ਭਾਵ ਬਹੁਤਾ ਕਾਹਦਾ? ਉਸ ਪਰਮਾਤਮਾ ਦੇ ਸੱਚੇ ਨਾਮ ਨੂੰ ਗਾਉਣ ਦਾ, ਸਿਫਤ ਸਲਾਹ ਕਰਨ ਦਾ। ਹਰ ਬੰਦੇ ਦਾ ਜਿੱਥੇ ਮਨ ਜੁੜਿਆ ਹੋਵੇ ਉਹਨੂੰ ਉੱਥੋਂ ਹੀ ਖੁਸ਼ੀ ਮਿਲਦੀ ਹੈ, ਉੱਥੋਂ ਹੀ ਪ੍ਰਸੰਨਤਾ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਜਨ, ਭਗਤ ਜਨ, ਗੁਰੂ ਮੁਖ, ਸਿੱਖ, ਉਹਨਾਂ ਦੀ ਇੱਕੋ ਹੀ ਮੰਗ ਮਾਹ ਹੁੰਦਾ ਹੈ, ਮੈਨੂੰ ਨਾਮ ਮਿਲੇ, ਭਗਤੀ ਮਿਲੇ, ਪਰਮਾਤਮਾ ਦਾ ਬੋਲ ਪ੍ਰਾਪਤ ਹੋਵੇ। ਉਹਨਾਂ ਨੂੰ ਉੱਥੇ ਹੀ ਪ੍ਰਸੰਨਤਾ ਹੈ, ਉੱਥੇ ਹੀ ਖੁਸ਼ੀ ਹੈ। ਪਾਤਸ਼ਾਹ ਕਹਿੰਦੇ ਨੇ ਮਨ ਦੀ ਖੁਸ਼ੀ ਉੱਥੋਂ ਹੀ ਮਿਲਦੀ ਹੈ ਜਿੱਥੇ ਮਨ ਜੁੜਿਆ ਹੋਇਆ ਹੈ, ਜਿੱਥੇ ਮਨ ਲੱਗਾ ਹੋਇਆ ਹੈ। ਭਗਤਾਂ ਦੀ ਖੁਸ਼ੀ ਕਿੱਥੇ ਹੈ? ਸਾਧ ਸੰਗਤ ਵਿੱਚ, ਗੁਰੂ ਦੇ ਚਰਨਾਂ ਵਿੱਚ ਭਗਤਾਂ ਨੂੰ

ਖੁਸ਼ੀ ਮਿਲਦੀ ਹੈ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮਨ ਵਿੱਚ ਘਣਾ ਚਾਅ ਹੈ, ਬਹੁਤੀ ਖੁਸ਼ੀ ਹੈ, ਸਾਚ ਵਿਗਾਸੀ ਰਾਮ। ਰਾਮ ਦੇ ਨਾਮ ਵਿੱਚ ਇਹ ਜਿਹੜਾ ਮਨ ਹੈ ਇਹ ਵਿਗਾਸ ਵਿੱਚ ਆ ਗਿਆ। ਵਿਗਾਸ ਦਾ ਭਾਵ ਹੈ ਖੇੜੇ ਵਿੱਚ ਆ ਗਿਆ। ਮੋਹੀ ਪ੍ਰੇਮ ਪਿਰੇ, ਮੋਹ ਲੈਣਾ। ਮੋਹੀ ਦੇ ਦੋ ਸ਼ਬਦ ਹੁੰਦੇ ਨੇ, ਅਰਥ ਆਉਂਦੇ ਨੇ। ਇੱਕ ਤਾਂ ਮੋਹੀ ਦਾ ਭਾਵ ਹੈ ਮੈਂ, ਆਪਣੇ ਆਪ ਨੂੰ ਮੋਹੀ ਕਈ ਵਾਰੀ ਬਾਣੀ ਵਿੱਚ ਆਇਆ। ਇੱਕ ਮੋਹੀ ਦਾ ਭਾਵ ਹੈ ਮੋਹੇ ਜਾਣਾ। ਮੋਹੀ ਪ੍ਰੇਮ ਪਿਰੇ, ਰੱਬ ਦੇ ਪ੍ਰੇਮ ਵਿੱਚ, ਪਿਆਰੇ ਪ੍ਰਭੂ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਜੋੜਿਆ ਅਤੇ ਮੋਹੀ ਉਹਦੇ ਨਾਲ ਮੋਹੇ ਗਏ। ਪ੍ਰਭ ਅਵਿਨਾਸੀ ਰਾਮ, ਕਿਉਂ ਉਹ ਪ੍ਰਭੂ ਨਾਸ਼ ਤੋਂ ਰਹਿਤ ਹੈ ਅਤੇ ਰਮਿਆ ਹੋਇਆ। ਭਗਤਾਂ ਦਾ ਮਨ ਉਹਨੇ ਮੋਹਿਆ ਹੋਇਆ ਆਪਣੇ ਬੋਲਾਂ ਦੇ ਨਾਲ, ਆਪਣੇ ਬਚਨਾਂ ਦੇ ਨਾਲ। ਕਈ ਬੰਦਿਆਂ ਵਿੱਚ ਕੋਈ ਨਾ ਕੋਈ ਵਿਲੱਖਣਤਾ ਹੁੰਦੀ ਹੈ, ਕਲਾ ਹੁੰਦੀ ਹੈ। ਉਹ ਆਪਣੀ ਕਲਾ ਦੇ ਜ਼ੋਰ ਦੇ ਨਾਲ ਦੂਜਿਆਂ ਨੂੰ ਮੋਹ ਲੈਂਦੇ ਨੇ। ਆਪਾਂ ਦੇਖਦੇ ਹਾਂ ਕੋਈ ਵੀ ਕਲਾਵਾਨ ਬੰਦਾ ਹੁੰਦਾ ਉਹਦੇ ਮਗਰ ਮਗਰ ਲੋਕਾਂ ਦੀ ਭੀੜ ਲੱਗ ਜਾਂਦੀ ਹੈ। ਉਹ ਆਪਣੀ ਕਲਾ ਦੇ ਨਾਲ ਲੋਕਾਂ ਨੂੰ ਕੀਲ ਲੈਂਦੇ ਨੇ, ਮੋਹ ਲੈਂਦੇ ਨੇ। ਮੇਰੇ ਪਿਆਰੇ ਪਰਮੇਸ਼ਰ ਪ੍ਰਭੂ ਨੇ ਮੈਨੂੰ ਮੋਹ ਲਿਆ ਹੈ ਆਪਣੇ ਬਚਨਾਂ ਦੇ ਨਾਲ, ਆਪਣੇ ਬੋਲਾਂ ਦੇ ਨਾਲ। ਅਵਗਤੋ ਹਰ ਨਾਥ ਨਾਥ ਹੈ ਤਿਸੈ ਭਾਵੈ ਸੋਥੀ ਹੈ। ਅਵਗਤੋ, ਅਵਗਤੋ ਦਾ ਭਾਵ ਹੈ ਦ੍ਰਿਸ਼ਟੀ ਤੋਂ ਪਰਾਂ, ਦੂਰ। ਹਰ ਉਹ ਹਰੀ ਸਾਡੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੀ ਪਕੜ ਤੋਂ ਬੜਾ ਹੀ ਦੂਰ ਹੈ, ਬੜਾ ਹੀ ਪਾਸੇ ਹੈ। ਨਾਥ ਉਹ ਸਾਰਿਆਂ ਦਾ ਖਸਮ ਹੈ। ਨਾਥੈ ਉਹ ਨਾਥਾਂ ਦਾ ਵੀ ਨਾਥ ਹੈ। ਉਂਝ ਤਾਂ ਜੋਗੀ ਕਹਿੰਦੇ ਸੀ ਨਾ ਅਸੀਂ ਨਾਥ ਹਾਂ, ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ, ਇੱਕ ਬਹੁਤ ਵੱਡਾ ਨਾਥ ਹੈ ਜਿਸ ਨੇ ਸਾਰੇ ਜਗਤ ਨੂੰ ਨੱਥਿਆ ਹੋਇਆ ਹੈ। ਆਪ ਨਾਥ ਨਾਥੀ ਸਭ ਜਾਕੀ, ਜਿਸ ਦੀ ਨੱਥੀ ਹੋਈ ਇਹ ਸ੍ਰਿਸ਼ਟੀ ਹੈ ਉਹੀ ਨਾਥ ਹੈ। ਅਤੇ ਧੰਨ ਗੁਰੂ ਨਾਨਕ ਦੇਵ ਕਹਿੰਦੇ ਨੇ ਹਰ ਨਾਥ ਨਾਥ ਹੈ, ਉਹ ਨਾਥਾਂ ਦਾ ਵੀ ਨਾਥ ਹੈ। ਤਿਸੇ ਭਾਵੈ ਜੋ ਥੀਆ, ਜੋ ਕੁਝ ਉਹਨੂੰ ਪਾਉਂਦਾ ਹੈ ਹੋ ਜਾਂਦਾ ਹੈ। ਥੀਆ ਦਾ, ਥੀਏ ਦਾ ਭਾਵ ਕੀ ਹੈ? ਹੋ ਜਾਣਾ। ਕਿਰਪਾਲ ਸਦਾ ਦਇਆਲ ਦਾਤਾ, ਉਹ ਸਦਾ ਹੀ ਕਿਰਪਾਲ ਹੈ, ਸਦਾ ਹੀ ਦਇਆਲ ਹੈ, ਸਦਾ ਹੀ ਦਾਤਾ ਹੈ, ਦਾਤਾਂ ਦੇਣ ਵਾਲਾ। ਸਦਾ ਦਇਆਲ ਦਾ ਭਾਵ ਇਹ ਹੈ ਕਿ ਹਰ ਵੇਲੇ ਦੇਈ ਜਾਂਦਾ ਹੈ, ਇਹ ਨਹੀਂ ਕਿ ਉਹਨੇ ਸਮਾਂ ਨਿਯਤ ਕੀਤਾ ਹੋਇਆ, ਟਾਈਮ ਵੱਧਾ ਹੋਇਆ ਕਿ ਇਸ ਸਮੇਂ ਮੈਂ ਦਾਤਾਂ ਦੇਣੀਆਂ ਨੇ, ਇਸ ਸਮੇਂ ਨਹੀਂ ਦੇਣੀਆਂ, ਐਸਾ ਨਹੀਂ। ਸਦਾ ਦਇਆਲ ਦਾ ਭਾਵ ਹੀ ਇਹ ਹੈ, ਹਰ ਵੇਲੇ ਦੇਈ ਜਾ ਰਹੇ ਹੈ। ਅਗੰਤ ਭਰੇ ਭੰਡਾਰ ਨੇ ਉਹਦੇ, ਅਤੇ ਹਰ ਵੇਲੇ ਕੋਈ ਰੁੱਤ ਹੋਵੇ, ਕੋਈ ਮਹੀਨਾ ਹੋਵੇ, ਕੋਈ ਦਿਨ ਹੋਵੇ, ਕੋਈ ਘੜੀ ਹੋਵੇ, ਕੋਈ ਪਲ ਹੋਵੇ, ਉਹ ਦੇਈ ਜਾ ਰਿਹਾ ਹੈ। ਜੀਆਂ ਅੰਦਰ ਤੂੰ ਜੀਐ, ਤੂੰ ਹਰੇਕ ਜੀ ਦੇ ਅੰਦਰ ਹੈ, ਜਿੰਨੇ ਵੀ ਜੀ। ਜੀਆਂ ਅੰਦਰ ਤੂੰ ਜੀਐ, ਹਰੇਕ ਜੀ ਦੇ ਅੰਦਰ ਤੇਰੀ ਹੀ ਜਿੰਦ ਹੈ, ਤੇਰੇ ਹੀ ਸਵਾਸ ਨੇ। ਮੈਂ ਅਵਰ ਗਿਆਨ ਨਾ ਧਿਆਨ ਪੂਜਾ, ਹਰ ਨਾਮ ਅੰਤਰ ਵਸ ਰਹੇ। ਜਿਸ ਦਿਨ ਤੋਂ ਤੇਰਾ ਨਾਮ ਮੇਰੇ ਅੰਦਰ ਵਸਿਆ ਹੈ, ਹੁਣ ਮੈਨੂੰ ਹੋਰ ਗਿਆਨ, ਹੋਰ ਧਿਆਨ, ਹੋਰ ਪੂਜਾ ਇਹ ਕੁਝ ਵੀ ਨਹੀਂ ਪਾਉਂਦਾ। ਅਵਰ ਕਹਿੰਦੇ ਨੇ ਹੋਰ ਨੂੰ, ਮੈਂ ਅਵਰ ਗਿਆਨ ਨਾ ਧਿਆਨ ਪੂਜਾ। ਗਿਆਨ ਤਾਂ ਹਰ ਥਾਂ ਤੋਂ ਮਿਲਦਾ ਨਾ, ਆਪੋ ਆਪਣਾ ਗਿਆਨ ਹਰ ਕੋਈ ਦਿੰਦਾ। ਕੋਈ ਕਿਸ ਤਰ੍ਹਾਂ ਦਾ ਗਿਆਨ ਵੰਡ ਰਿਹਾ, ਕੋਈ ਕਿਸ ਤਰ੍ਹਾਂ ਦੀ ਧਿਆਨ ਦੀ ਸਮਾਧੀ ਲਾਉਣ ਦੀ ਯੁਗਤੀ, ਕੋਈ ਕਿਸ ਤਰ੍ਹਾਂ ਦੀ ਪੂਜਾ ਕਰਨ ਦੇ ਤਰੀਕੇ।
ਮੈਨੂੰ ਜਿਸ ਦਿਨ ਤੋਂ ਤੇਰਾ ਨਾਮ ਮਿਲ ਗਿਆ ਹੈ, ਹੁਣ ਕੋਈ ਗਿਆਨ, ਕੋਈ ਧਿਆਨ, ਕੋਈ ਹੋਰ ਪ੍ਰਕਾਰ ਦੀ ਪੂਜਾ ਨਹੀਂ ਪਾਉਂਦੀ, ਚੰਗੀ ਹੀ ਨਹੀਂ ਲੱਗਦੀ। ਭੇਖ ਭਵਨੀ ਹੱਠ ਨਾ ਜਾਣਾ, ਨਾਨਕਾ ਸੱਚ ਗਹਿ ਰਹੇ। ਭੇਖ, ਕਈ ਭਵਨਾਂ 'ਤੇ ਜਾ ਕੇ ਭੇਖ ਧਾਰਨ ਕਰਨਾ, ਕਈ ਲੋਕ ਜਾਂਦੇ ਨਾ ਤੀਰਥਾਂ 'ਤੇ ਕਿਸੇ ਭਵਨ 'ਤੇ, ਉੱਥੇ ਜਾ ਕੇ ਫਿਰ ਉਹੋ ਜਿਹਾ ਭੇਖ ਧਾਰਨ ਕਰ ਲੈਂਦੇ ਨੇ, ਉਹੋ ਜਿਹੇ ਹੋ ਜਾਂਦੇ ਨੇ, ਭੇਖ ਭਵਨੀ ਉਹਨੂੰ ਹੀ ਕਹਿੰਦੇ ਨੇ। ਕਿਸੇ ਭਵਨ ਵਿੱਚ ਜਾ ਕੇ, ਕਿਸੇ ਡੇਰੇ ਮੱਠ ਵਿੱਚ ਜਾ ਕੇ, ਉੱਥੋਂ ਗੁਰਦੀਖਿਆ ਲੈ ਕੇ ਉਹੋ ਜਿਹੇ ਇਹ ਭੇਖੀ ਬਣ ਜਾਣਾ, ਉਹਦੇ ਵਰਗੇ ਹੀ ਹੋ ਜਾਣਾ, ਉਹੋ ਜਿਹਾ ਹੀ ਪਹਿਰਾਵਾ ਪਾਉਣ ਲੱਗ ਪੈਣਾ, ਫਿਰ ਹੱਠ ਭਗਤੀ ਕਰਨੀ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਭੇਖ ਭਵਨੀ ਹੱਠ ਨਾ ਜਾਣਾ, ਨਾ ਮੈਂ ਉਹ ਕਿਸੇ ਭਵਨ ਦੇ ਭੇਖ ਨੂੰ ਜਾਣਦਾ ਹਾਂ, ਨਾ ਮਨ ਨੂੰ, ਤਨ ਨੂੰ, ਸਰੀਰ ਨੂੰ ਤਪਾਉਣ ਵਾਲੀ ਹੱਠ ਵਾਲੀ ਭਗਤੀ ਨੂੰ ਜਾਣਦਾ ਹਾਂ। ਨਾਨਕਾ ਸੱਚ ਗਹਿ ਰਹੇ, ਕਿਉਂਕਿ ਸੱਚ ਨੂੰ ਗ੍ਰਹਿਣ ਕਰ ਲਿਆ ਹੈ, ਸੱਤ ਦੀ ਪ੍ਰਾਪਤੀ ਕਰ ਲਈ ਹੈ। ਜਦੋਂ ਕੋਈ ਸੱਚ ਨੂੰ ਗ੍ਰਹਿਣ ਕਰ ਲੈਂਦਾ ਹੈ, ਤੇ ਸੱਚ ਸਭ ਤੋਂ ਉੱਤਮ ਮੰਨਿਆ ਗਿਆ ਹੈ, ਸੱਚ ਸਭ ਤੋਂ ਉੱਤੇ ਹੈ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ। ਸੱਚ ਇੰਨਾ ਉੱਤਮ ਹੈ ਕਿ ਇਹ ਮਨੁੱਖ ਦੇ ਪਾਪਾਂ ਦੀ ਮੈਲ ਨੂੰ ਧੋ ਦਿੰਦਾ। ਭਿੰਨੜੀ ਰਹਿਣ ਭਲੀ, ਦਿਨ ਸੁਹਾਏ ਰਾਮ। ਜਦੋਂ ਰਾਤ ਹੁੰਦੀ ਹੈ ਨਾ, ਤਾਰੇ ਚਮਕਦੇ ਨੇ, ਤਰੇਲ ਪੈਂਦੀ ਹੈ, ਅਤੇ ਆਪਾਂ ਦੇਖਦੇ ਹਾਂ ਬਨਸਪਤੀ ਦੇ ਉੱਤੇ ਜਦ ਤਰੇਲ ਪੈਂਦੀ ਹੈ ਸਵੇਰੇ ਸਵੇਰੇ, ਉਹ ਤਰੇਲ ਦੀਆਂ ਬੂੰਦਾਂ ਚਮਕਦੀਆਂ ਨੇ, ਭਿੱਜੀਆਂ ਹੋਈਆਂ ਬਨਸਪਤੀ ਦੀਆਂ ਟਾਹਣੀਆਂ। ਭਿੰਨੀ ਰੈਨੜੀ ਦਾ ਭਾਵ ਕੀ ਹੈ? ਜ਼ਿੰਦਗੀ ਰੂਪੀ ਰਾਤ ਜਿਹੜੀ ਤੇਰੇ ਨਾਮ ਦੀਆਂ ਬੂੰਦਾਂ ਦੇ ਨਾਲ ਭਿੱਜੀ ਹੋਈ ਹੈ, ਸਰਸ਼ਾਰ ਹੋ ਗਈ ਹੈ। ਭਿੰਨੜੀ ਰਹਿਣ ਭਲੀ, ਦਿਨ ਸੁਹਾਏ, ਉਹ ਜ਼ਿੰਦਗੀ ਸਾਰੀ ਦੀ ਸਾਰੀ ਭਲੀ ਹੋ ਗਈ। ਦਿਨ ਹੋਵੇ, ਰਾਤ ਹੋਏ, ਸੁਹਾਏ ਦਾ ਭਾਵ ਹੈ, ਚੰਗੇ ਲੱਗਦੇ ਹਨ। ਨਿਜ ਘਰ ਸੁਤੜੀਏ ਫਿਰ ਜਗਾਏ ਰਾਮ। ਨਿਜ ਘਰ ਦਾ ਭਾਵ ਹੈ ਆਪਣੀ ਬੁੱਧੀ, ਆਪਣੀ ਮਤ, ਆਪਣੀ ਜਿੰਨੀ ਕੁ ਸਮਝ ਹੈ ਉਹਦੇ ਵਿੱਚ ਹੀ ਜੀਵ ਸੁੱਤਾ ਹੋਇਆ। ਜਿਹੋ ਜਿਹਾ ਕਿਸੇ ਕੋਲ ਮਤ ਹੈ, ਉਪਦੇਸ਼ ਹੈ, ਗਿਆਨ ਹੈ, ਉਹ ਉੱਥੇ ਕਿਉਂ ਰੁਕਿਆ ਹੋਇਆ, ਉੱਥੇ ਹੀ ਸੁੱਤਾ ਹੋਇਆ। ਨਿਜ ਘਰ ਸੁਤੜੀਏ, ਲੇਕਿਨ ਪਿਰਮ ਜਗਾਏ ਰਾਮ, ਉਹ ਪਿਰਮ ਪਤੀ 'ਤੇ ਜਗਾ ਰਿਹਾ ਹੈ, ਹਲੂਣਾ ਦੇ ਰਿਹਾ ਹੈ। ਨਾਵਹਾਨ ਨਾਵ ਧਨ ਸ਼ਬਦ ਜਾਗੀ ਆਪਣੇ ਪਿਰਭਾਣੀਆਂ। ਨਾਵਹਾਨ ਦਾ ਭਾਵ ਹੈ ਹਰ ਵਰਾ, ਹਰ ਸਮਾਂ, ਹਰ ਵੇਲੇ। ਹਾਣ ਵਰੇ ਦਾ ਨਾਮ ਹੈ, ਸਮੇਂ ਦਾ ਨਾਮ ਹੈ। ਨਾਵ ਧਨ ਉਹ ਜੀਵ ਇਸਤਰੀ ਭਾਵ ਕੇ ਉਹ ਜਗਿਆਸੂ ਜਿਸ ਦੀ ਜ਼ਿੰਦਗੀ ਹਰ ਵੇਲੇ ਨਵੀਂ ਬਣੀ ਰਹਿੰਦੀ ਹੈ, ਅਤੇ ਹਰ ਵੇਲੇ ਸਮਾਂ ਵੀ ਨਵਾਂ ਹੀ ਬਣਿਆ ਰਹਿੰਦਾ ਹੈ। ਸੁਹਾਵਣਾ ਸ਼ਬਦ ਜਾਗੀ, ਕਿਉਂਕਿ ਉਸਨੇ ਆਪਣੇ ਆਪ ਨੂੰ ਸ਼ਬਦ ਦੇ ਰਾਹੀਂ ਜਗਾਇਆ ਹੋਇਆ ਹੈ। ਸ਼ਬਦ ਜਗਾ ਦਿੰਦਾ ਹੈ, ਸੁਚੇਤ ਕਰ ਦਿੰਦਾ ਹੈ, ਸਾਵਧਾਨ ਕਰ ਦਿੰਦਾ ਹੈ। ਆਪਣੇ ਪਿਰਭਾਣੀਆਂ ਉਹ ਜਗਿਆਸੂ, ਉਹ ਜੀਵ ਰੂਪ ਆਪਣੇ ਪਿਰ ਪਤੂ ਪਰਮਾਤਮਾ ਨੂੰ ਭਾ ਜਾਂਦੇ ਹਨ। ਤਜ ਕੂੜ ਕਪਟ ਸੁਭਾਉ ਦੂਜਾ ਚੱਕਰੀ ਲੋਕਾਣੀਆਂ। ਤਜ ਦਾ ਭਾਵ ਹੈ ਤਿਆਗਣਾ, ਕੂੜ ਕਪਟ ਅਤੇ ਦੂਜਾ ਸੁਭਾਅ, ਸੁਭਾਉ ਦੂਜਾ। ਇੱਕ ਤਾਂ ਸੁਭਾਅ ਹੁੰਦਾ ਨਾ ਗੁਰੂ ਵਾਲਾ, ਜੋ ਸੁਭਾਵਕ ਹੀ ਮਨੁੱਖ ਨੂੰ ਗੁਰੂ ਵੱਲ ਪ੍ਰੇਰਦਾ ਹੈ, ਗੁਰੂ ਵੱਲ ਤੋਰਦਾ ਹੈ। ਇੱਕ ਆਪਾਂ ਕਹਿੰਦੇ ਇਹਦਾ ਸੁਭਾਅ ਨਹੀਂ ਹੈ ਗੁਰੂ ਦੇ ਮਾਰਗ 'ਤੇ ਚੱਲਣਾ, ਇਹਦਾ ਸੁਭਾਅ ਤਾਂ ਸੰਸਾਰੀ ਹੈ, ਦੁਨਿਆਵੀ ਹੈ। ਇਹ ਸਾਰਾ ਕੁਝ ਤਜ ਦਿੱਤਾ ਹੈ, ਕੂੜ ਛੱਡ ਦਿੱਤਾ, ਕਪਟ ਛੱਡ ਦਿੱਤਾ, ਅਤੇ ਦੂਜਾ ਸੁਭਾਅ ਤਿਆਗ ਦਿੱਤਾ। ਚੱਕਰੀ ਲੋਕਾਣੀਆਂ, ਲੋਕਾਣੀਆਂ ਦਾ ਭਾਵ ਹੈ ਲੋਕਾਂ ਦੀ ਮੁਥਾਜੀ, ਚੱਕਰੀ, ਦੂਜੇ ਨੂੰ ਖੁਸ਼ ਕਿਵੇਂ ਰੱਖਣਾ ਹੈ।
किसी की नज़र विच चंगा किवें बनना है, ये दुनिया की लुकाई है, चाकरी है। गुरु नानक देव महाराज कहिंदे चाकरी लुकाणी है। एक तो चाकर हुंदा ना, किसी का नौकर हुंदा है, पर एक चाकरी ये हुंदी है कि मैं दूजे नूं चंगा किवें लगा, कोई मेरे तो गुस्से ना हो जाए, कोई मेरे तो नाराज ही ना हो जाए। ये दुनिया की लुकाई की चाकरी है, पर यह तो सारा कुछ तज दिता है, त्याग दिता है। मैं नाम हर का हार कंठे साच शब्द निशानी है। जिमें कोई शिंगार वास्ते अपने गल विच हार पाउंदा, कोई गहना पाउंदा है गल विच, मैं नाम हर का हार कंठे, गले दे अंदर हरी दे नाम दा कंठ कर लिया। कंठे दा भाव कंठ कर लेना जां कंठा पा लेना, एक ही गल है। ये शिंगार हुंदा है ना, गल विच पाया होया कंठा, गल विच पाया होया कोई हार, पर गले विच हरी दे नाम नूं कंठ कर लेना, पक्का कर लेना, दृढ़ कर लेना। सतगुरु गुरु नानक देव जी कहिंदे शब्द निशानिया। निशानिया दा भाव की है? निशानी दिखावा कहदा, शब्द दा, उहदे अंदर शब्द दा दिखावा है। कर जोड़ नानक साच मांगै नदर कर तुद भाणिया। कर दा भाव है हथ जोड़ के नानक साच मांगै। मैं तेरे दर तो सत दी मंग करदा हाँ। सत ते सच इको ही अर्थ बनता है। कदे बाणी विच सच कह दिता, कदे सत, दोवां दा अर्थ एक ही है, सदीव सदा थिर। मैं दोवें हथ जोड़ के तेरे कोलों सत दी दात मंगदा हाँ। नदर कर तुद भाणिया, तेरी रजा विच ही जे नदर हो जाए तां ही जीव तेरे कोलों सत मंगदा है। आप सत है, उन्हें जो कुछ किया है वह भी सत है, तेरे चरण भी सत ने, तेरे सर चरणा नूं परसन वाला भी सत है। चरण सत, सत परसन हार, पूजा सत, सत सेवदार, दर्शन सत, सत पेखण हार। इवें जे आपां देखांगे ते सतगुरु कहिंदे ने तेरी पूजा सत है, ते कोई सच्ची पूजा करे ते उह सत हो निबड़दा। तेरा दर्शन सत है, ते जिहड़ा ये दर्शन करदा उह सत हो जाएगा। अकथ कहानी, तेरियां कहानियां अकथ ने। फिर कहिंदे जाग सलोनड़िए बोलै गुरबाणी राम। सलोनड़ी जिस दे नैणा विच नींद है उहनूं गुरु नानक महाराज कहिंदे जाग सलोनड़िए, तू जाग सुचेत हो, बोलै गुरबाणी राम। गुरु दी बाणी दे राहीं भी यही गल बोली जा रही है कि हे भाई जाग उठ, जिन सुन मन्नियड़ी अकथ कहानी राम। राम दी कहानी जिहड़ी है तां अकथ, पर जिसने सुन लई, सुन तो बाद मन्नियड़ी मन लई, वह जाग जांदा है, वह फिर जिंदगी दी रहण विच सुत्ता नहीं रहिंदा। अकथ कहानी पद निर्माणी को विरला गुरमुख बूझे। कथन तो परां जिहड़ी तेरी कहानी है ना, अगर कोई विरला इस नूं बुझ लैंदा है ते निर्वाण पद प्राप्त कर लैंदा है। पद निर्वाणी, निर्वाण पदवी, निर्वाण वाशना तो रहत। निर्वाण कीर्तन की गल आउंदी है, निर्वाण पद की गल आउंदी है गुरु ग्रंथ साहिब महाराज जी अंदर। वो कीर्ति, वो पदवी जो वाशना तो रहत है, वो शब्द समाए, वो तेरे शब्द विच समा जांदे ने, लीन हो जांदे ने। आप गवाए क्योंकि उन्होंने अपना आप गवा लिया है, अहंगता नूं मिटा दिता है। वो गवाच गए भाव के अपनी बुद्धि मन मत वो
ਖਤਮ ਹੋ ਗਈ। ਤੇਰੇ ਭਾਵਨ ਸੂਝੀ ਸੂਝੇ, ਤਿੰਨ ਭਾਵਨਾ ਦੀ ਗੱਲ ਸਨਾਤਨ ਵਿੱਚ ਆਉਂਦੀ ਹੈ, ਇੱਕ ਪਾਤਾਲ ਲੋਕ ਹੈ, ਇੱਕ ਮਾਤ ਲੋਕ ਹੈ, ਇੱਕ ਆਕਾਸ਼ ਲੋਕ ਹੈ। ਤਿੰਨ ਭਾਵਨ ਜੇ ਮੰਨ ਵੀ ਲਈਏ ਤੇ ਸਤਿਗੁਰੂ ਕਹਿੰਦੇ ਤੇਰੇ ਭਾਵਨ ਸੋਝੀ ਸੂਝੇ, ਤੇਰੇ ਨਾਮ ਨੂੰ ਮੰਨਣ ਵਾਲੇ ਨੇ ਇਹਨਾਂ ਤਿੰਨ ਭਾਵਨਾ ਦੀ ਸੋਝੀ ਸੂਝੇ ਦਾ ਭਾਵ ਹਾਸਲ ਕਰ ਲਈ ਹੈ। ਆਪਾਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਜੋ ਸੁਣਦਾ ਹੈ ਜੋ ਮੰਨਦਾ ਹੈ ਉਹਨੂੰ ਕਈ ਭਾਵਨਾ ਦਾ ਗਿਆਨ ਹੋ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਰਹਿ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ। ਅਤੀਤ ਬੈਰਾਗੀ ਹੋ ਜਾਣਾ, ਅਪਰੰਪਰ ਜੋ ਪਰਾਂ ਤੋਂ ਪਰੇ ਹੈ, ਰਾਤਾ ਉਹਦੇ ਨਾਮ ਦੇ ਵਿੱਚ ਰੱਤਾ ਹੋਇਆ। ਸਾਚ ਮਨ ਗੁਣ ਸਾਰਿਆ, ਇਸ ਸੱਚ ਨੂੰ ਗੁਣਾਂ ਦੀ ਖਾਣ ਨੂੰ ਮਨ ਨੇ ਸਾਰਿਆ ਸੰਭਾਲਿਆ ਹੈ। ਉਹ ਪੂਰ ਰਹਿਆ ਸਰਬ ਠਾਈ, ਨਾਨਕਾ ਉਰ ਧਾਰਿਆ। ਉਹ ਸਾਰੀਆਂ ਥਾਵਾਂ 'ਤੇ ਪੂਰਿਆ ਹੋਇਆ, ਜ਼ਰੇ ਜ਼ਰੇ ਵਿੱਚ ਪੂਰਿਆ ਹੈ, ਜ਼ਰੇ ਜ਼ਰੇ ਵਿੱਚ ਪੂਰਨ ਹੈ, ਵਸਿਆ ਹੋਇਆ ਸਰਬ ਠਾਈ ਸਾਰੀਆਂ ਥਾਵਾਂ 'ਤੇ, ਨਾਨਕਾ ਉਰ ਧਾਰਿਆ। ਜਿਸ ਜਗਿਆਸੂ ਨੇ ਉਹਨੂੰ ਉਰ ਦਾ ਭਾਵੇ ਹਿਰਦਾ, ਧਾਰਿਆ ਦਾ ਭਾਵੇ ਟਕਾ ਲਿਆ ਹੈ। ਮਹਿਲ ਬੁਲਾਏੜੀਏ ਭਗਤ ਸਨੇਹੀ ਰਾਮ, ਜਿਸ ਨੂੰ ਉਸ ਪਰਮਾਤਮਾ ਨੇ ਆਪਣੇ ਮਹਿਲ ਵਿੱਚ ਬੁਲਾ ਲਿਆ। ਮਹਿਲ ਬੁਲਾਏੜੀਏ, ਬੁਲਾਏੜੀਏ ਦਾ ਭਾਵੇ ਬੁਲਾ ਲਿਆ, ਜਿਸ ਨੂੰ ਉਸਨੇ ਆਪ ਸੱਦਾ ਦਿੱਤਾ, ਮਹਿਲ ਘਰ ਵਿੱਚ ਬੁਲਾ ਲਿਆ। ਉਹ ਕੌਣ ਹੈ, ਉਹਦੀ ਨਿਸ਼ਾਨੀ ਕੀ ਹੈ? ਭਗਤ, ਉਹ ਭਗਤੀ ਭਾਵਨਾ ਵਾਲਾ ਹੁੰਦਾ ਹੈ। ਸਨੇਹੀ ਰਾਮ, ਰਾਮ ਦੀ ਭਗਤੀ ਦੇ ਨਾਲ ਉਹਦਾ ਸਨੇਹ ਜੁੜਿਆ ਹੋਇਆ ਹੈ, ਪ੍ਰੇਮ ਜੁੜਿਆ ਹੋਇਆ ਹੈ, ਭਾਵਨਾ ਜੁੜੀ ਹੋਈ ਹੈ। ਗੁਰਮਤਿ ਮਨ ਰਹੱਸੀ ਸਿਜਸ ਦੇਹੀ ਰਾਮ, ਗੁਰੂ ਦੀ ਮਤ ਦੇ ਕਰਕੇ ਮਨ ਵਿੱਚ ਰਹੱਸੀ ਦਾ ਭਾਵ ਹੈ, ਰਹੱਸ ਉਹ ਰਸ ਜਿਸ ਵਿੱਚ ਖੁਸ਼ੀ ਹੈ, ਪ੍ਰਸੰਨਤਾ ਹੈ। ਸੀਜਸ ਦੇਹੀ ਰਾਮ, ਸੀਜਸ ਦਾ ਭਾਵ ਹੈ ਜਿੱਤ ਹਾਸਲ ਕਰ ਲੈਣੀ, ਸਫਲਤਾ ਮਿਲ ਜਾਣੀ, ਕੁਝ ਹਾਸਲ ਹੋ ਜਾਣਾ, ਉਹਨੂੰ ਕਹਿੰਦੇ ਸੀਜਸ। ਉਂਝ ਤਾਂ ਸੀਜਸ ਦੇ ਕਈ ਅਰਥ ਆਉਂਦੇ, ਕਦੇ ਕਦੇ ਆਉਂਦਾ ਇਹ ਮਨ ਨੂੰ ਸੀਜਣਾ, ਭਾਵ ਕੇ ਸਮਝਾਉਣਾ, ਸਿੱਖਿਆ ਦੇਣੀ, ਉਪਦੇਸ਼ ਦੇਣਾ। ਸੀਜੇ ਦਾ ਭਾਵ ਸਮਝਣਾ ਵੀ ਹੁੰਦਾ, ਸਮਝਾਉਣਾ ਵੀ ਹੁੰਦਾ, ਸਿੱਖਿਆ ਲੈਣੀ ਵੀ ਹੁੰਦੀ ਹੈ, ਔਰ ਸੀਜਸ ਦਾ ਭਾਵ ਸਫਲ ਹੋ ਜਾਣਾ, ਕੁਝ ਪ੍ਰਾਪਤੀ ਕਰ ਲੈਣੀ, ਕਿਸੇ ਮਰਤਬੇ 'ਤੇ ਪਹੁੰਚ ਜਾਣਾ। ਇੱਥੇ ਸਤਿਗੁਰੂ ਕਹਿੰਦੇ ਗੁਰਮਤਿ ਮਨ ਰਹੱਸੀ ਸੀਜਸ ਦੇਹੀ ਰਾਮ। ਇਹ ਦੇਹੀ ਜਿਹੜੀ ਹੈ, ਇਹ ਜੋ ਸਰੀਰ ਹੈ, ਇਹ ਜੋ ਕਾਇਆ ਹੈ, ਰੱਬ ਦੇ ਨਾਮ ਦੀ ਇਸ ਨੂੰ ਪ੍ਰਾਪਤੀ ਹੋ ਗਈ ਹੈ, ਸੀਜਸ ਦਾ ਭਾਵ ਸਫਲ ਹੋ ਗਈ ਹੈ। ਸਫਲ ਹੋ ਗਿਆ ਨਾ ਉਹ ਜੀਵਨ, ਉਹ ਯਾਤਰਾ, ਸਫਲ ਸਫਲ ਭਾਈ, ਸਫਲ ਯਾਤਰਾ। ਕੋਈ ਪੈਂਡਾ ਤੈਅ ਕੀਤਾ, ਬੰਦਾ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ, ਅਤੇ ਕਹਿੰਦੇ ਤੁਰਨਾ ਸਫਲ ਹੋ ਗਿਆ, ਇਹ ਪੈਂਡਾ ਸਫਲ ਹੋ ਗਿਆ, ਯਾਤਰਾ ਸਫਲ ਹੋ ਗਈ। ਕਈ ਵਾਰੀ ਮਨੁੱਖ ਨੂੰ ਕਿਸੇ ਪੈਂਡੇ 'ਤੇ ਬੜੀ ਖੁਆਰੀ ਹੁੰਦੀ ਹੈ, ਉਹ ਪੈਂਡਾ ਬੜਾ ਕਠਿਨ ਹੁੰਦਾ ਹੈ, ਔਖਾ ਹੁੰਦਾ ਹੈ, ਪਰ ਸਤਿਗੁਰੂ ਕਹਿੰਦੇ ਉਸ ਦੀ ਜ਼ਿੰਦਗੀ ਰੂਪੀ ਜਿਹੜੀ ਯਾਤਰਾ ਹੈ ਉਹ ਸਫਲ ਹੋ ਗਈ ਹੈ, ਸੀਜਸ ਹੋ ਗਈ ਹੈ। ਮਨ ਮਾਰ ਰੀਝੈ ਸ਼ਬਦ ਸੀਝੈ, ਤਰੈ ਲੋਕ ਨਾਥ ਪਛਾਣੈ। ਮਨ ਨੂੰ ਮਾਰਨਾ, ਮਨ ਦੀਆਂ ਵਾਸ਼ਨਾਵਾਂ ਮਾਰਨੀਆਂ, ਰੀਝੈ ਰਿਝ ਗਿਆ ਹੈ, ਜਿਵੇਂ ਕੋਈ ਭੋਜਨ ਹੈ ਨਾ, ਹੌਲੀ ਹੌਲੀ ਰਿਝਦਾ ਰਹਿੰਦਾ ਹੈ, ਰਿਝਦਾ ਰਹਿੰਦਾ ਹੈ। ਪੁਰਾਣੇ ਸਮੇਂ ਵਿੱਚ ਮਿੱਟੀ ਦੇ ਭਾਂਡੇ, ਉਹਦੇ ਵਿੱਚ ਭੋਜਨ ਪਕਾਇਆ ਜਾਂਦਾ ਸੀ, ਹੌਲੀ ਹੌਲੀ, ਹਲਕੀ ਹਲਕੀ ਤਪਸ਼ ਦੇ ਨਾਲ, ਸੇਕ ਦੇ ਨਾਲ, ਉਹ ਹੌਲੀ ਹੌਲੀ ਰਿਝਦਾ ਰਹਿੰਦਾ ਸੀ। ਪਾਤਸ਼ਾਹ ਕਹਿੰਦੇ ਮਨ ਮਾਰ ਰਿਝੈ ਸ਼ਬਦ ਸੀਝੈ, ਮਨ ਦੀਆਂ ਵਾਸ਼ਨਾਵਾਂ ਮਰ ਗਈਆਂ ਨੇ, ਗੁਰੂ ਦੇ ਗਿਆਨ ਵਿੱਚ ਇਹ ਮਨ ਰਿਝ ਗਿਆ। ਉਂਝ ਰੀਝੇ ਦਾ ਭਾਵ ਰੀਝ ਵੀ ਹੁੰਦੀ ਹੈ, ਰੀਝ ਦਾ ਭਾਵ ਕੋਈ ਤਾਂਘ,
ਪਰ ਇੱਥੇ ਰੀਝੇ ਦਾ ਭਾਵ ਰਿੱਝ ਜਾਣਾ, ਪੱਕ ਜਾਣਾ। ਸ਼ਬਦ ਸੀਜੇ, ਹੁਣ ਇੱਥੇ ਸੀਜੇ ਦਾ ਭਾਵ ਹੈ ਸੋਝੀ, ਗਿਆਨ, ਸਿੱਖਿਆ, ਉਪਦੇਸ਼। ਕਾਹਦੀ ਸੋਝੀ? ਤ੍ਰੈ ਲੋਕ, ਤਿੰਨ ਲੋਕਾਂ ਦੀ। ਤਿੰਨ ਲੋਕ ਕਿਹੜੇ? ਆਕਾਸ਼, ਪਾਤਾਲ ਅਤੇ ਮਾਤ ਲੋਕ। ਨਾਥ ਪਛਾਣੇ ਜੋਗੀ ਲੋਕ, ਨਾਥ ਲੋਕ, ਕੰਨ ਪਾਟੇ ਜੋਗੀ, ਖਾਸ ਕਰਕੇ ਤਿੰਨ ਲੋਕਾਂ ਦੀ ਗੱਲ ਕਰਦੇ ਸਨ। ਤ੍ਰੈ ਲੋਕ, ਤ੍ਰੈ ਲੋਕ, ਜਿੱਥੇ ਵੀ ਇਹਨਾਂ ਦੀ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਚਰਚਾ ਹੁੰਦੀ, ਉੱਥੇ ਤ੍ਰੈ ਲੋਕ ਦੀ ਗੱਲ ਆਉਂਦੀ ਹੈ। ਇੱਕ ਨਾਥ ਹੈ ਜੋ ਤਿੰਨਾਂ ਲੋਕਾਂ ਵਿੱਚ ਵਸਿਆ ਹੋਇਆ ਹੈ, ਉਹ ਹੈ ਰਾਮ, ਰੱਬ ਪਰਮਾਤਮਾ। ਮਨ ਡੀਗ ਡੋਲ ਨਾ ਜਾਏ, ਕਤ ਹੀ ਆਪਣਾ ਪਿਰ ਜਾਣਾ। ਉਹ ਮਨ ਡਿੱਗਦਾ ਨਹੀਂ ਹੈ, ਡੋਲਦਾ ਨਹੀਂ ਹੈ, ਕਿਤੇ ਜਾਂਦਾ ਨਹੀਂ ਹੈ, ਭਟਕਦਾ ਨਹੀਂ ਹੈ, ਕਿਉਂਕਿ ਉਸਨੇ ਆਪਣੇ ਪਿਰ ਪਰਮਾਤਮਾ ਨੂੰ ਜਾਣਨਾ ਕੀਤਾ ਹੈ। ਮੈਂ ਆਧਾਰ ਤੇਰਾ, ਤੂੰ ਖਸਮ ਮੇਰਾ, ਮੈਂ ਤਾਣ ਤਕੀਆ ਤੇਰੋ। ਮੈਨੂੰ ਤੇਰਾ ਹੀ ਆਧਾਰ ਹੈ, ਕਿਉਂਕਿ ਤੂੰ ਮੇਰਾ ਖਸਮ ਹੈ, ਮਾਲਕ ਹੈ, ਮੈਂ ਤਾਣ ਤਕੀਆ। ਤਕੀਆ ਦਾ ਭਾਵ ਹੀ ਆਸਰਾ ਹੀ ਹੁੰਦਾ ਹੈ, ਟੇਕ ਹੁੰਦੀ ਹੈ, ਤਕੀਆ ਤੇਰੋ। ਸਾਨੂੰ ਤੇਰਾ ਹੀ ਆਸਰਾ ਹੈ, ਜਿਵੇਂ ਆਪਾਂ ਰੋਜ਼ ਪੜ੍ਹਦੇ ਨਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਇਸੇ ਤਰ੍ਹਾਂ ਇੱਥੇ ਸਤਿਗੁਰੂ ਕਹਿੰਦੇ ਨੇ, ਸਾਚ ਸੁੱਚਾ ਸਦਾ ਨਾਨਕ। ਹੇ ਨਾਨਕ, ਉਹ ਪਰਮਾਤਮਾ ਸਦਾ ਹੀ ਸੁੱਚਾ ਅਤੇ ਸੱਚ ਹੈ। ਸੁੱਚਾ ਦਾ ਭਾਵ ਪਵਿੱਤਰ ਹੈ, ਸੱਚ ਦਾ ਭਾਵ ਸਦਾ ਥਿਰ ਹੈ। ਨਾਨਕ ਗੁਰ ਸ਼ਬਦ ਝਗੜ ਨਬੇਰੋ। ਹੇ ਨਾਨਕ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਰਾਹੀਂ ਇਸ ਝਗੜੇ ਨੂੰ ਨਿਬੇੜ ਲਿਆ। ਝਗੜਾ ਕਾਹਦਾ? ਮੋਹ ਮਾਇਆ ਦਾ, ਭਟਕਣਾ ਦਾ, ਦੁਚਿੱਤੇਪਣ ਦਾ। ਅੱਜ ਦੇ ਹੁਕਮਨਾਮੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਮਨ ਚਾਓ ਘਣਾ, ਸੱਚ ਵਿਗਾਸੀ ਰਾਮ। ਮੇਰੇ ਮਨ ਵਿੱਚ ਉਸ ਪਰਮਾਤਮਾ ਦੇ ਸੱਚੇ ਨਾਮ ਦੀ ਤਾਂਘ ਹੈ, ਖਿੱਚ ਹੈ, ਇਸੇ ਕਰਕੇ ਮਨ ਵਿੱਚ ਵਿਗਾਸ ਹੈ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਆਓ ਬਹੁਤੀ ਮਾਣਯੋਗ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ, ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਗੁਰਬਾਣੀ ਕੀਰਤਨ ਸ਼ਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਰ, ਕਹੁ ਨਾਨਕ ਸੁਨ ਰੇ ਮਨਾ ਔਦ ਘਟ ਹੈ ਨੀਤ।

ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋ ਦੀ ਓ ਗੁਜਰੀ ਸੰਗ ਦੀ ਪੱਕੇ ਥਾਪ ਕਾਲੰਕਾ ਕੁੰਤਲੇ ਓ ਰਾਮ ਕਮਲ।

ਵਰੀ ਤੇ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਉਪਾ ਚੌਥਾ ਪੀ ਸਾਲੂ ਸਾਰਗ ਸਾਗਰਾਏ ਔਰ ਗੁਣ ਗੰਭੀਰ ਅਸਟ ਪੁੱਤਰ

ਦੁਖ ਦਾਰੂ ਸੁਖਰੂ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿੰ ਜੋਤ ਜੋਤ ਮਹਿੰ ਜਾਤਾਉ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਾਇਆ।

ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣਹਾਰੇ ਕੀਤੇ ਤੇਰੇ ਰਾਗ ਭਰੀ ਸਿਉ ਕਹੀਐ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ

ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰਦੇ